ਜਿਹਦੇ ਹੌਸਲੇ ਬੁਲੰਦ ਹੋਣ ਉਹ ਕਦੀ ਥੱਕ ਕੇ ਨਹੀਂ ਬਹਿੰਦਾ, ਤੇ ਜਿਹਦੇ ਹੱਡਾਂ ਚ ਮਿਹਨਤ ਰਚੀ ਹੋਵੇ ਉਹ ਮੰਜ਼ਿਲ ਤੇ ਪਹੁੰਚ ਕੇ ਰਹਿੰਦਾ।

0: coming up next, 101 News Headlines. News Headlines.
1: السلام علیکم، رات کے 8 بجے ہیں، یہ ریڈیو پاکستان ہے، خبرنامے کے ساتھ میں ہوں آصفہ محفوظ
2: اور میں ہوں مجاہد خان۔
1: پہلے شامل کریں گے اہم خبروں کا خلاصہ۔
2: صدر اور وزیر اعظم نے چین کے ساتھ اپنے تجارتی شراکت داری اور دوستی کے لیے پاکستان کے غیر متزلزل لازم کا اعادہ کیا ہے۔
1: شہباز شریف نے کہا ہے کہ آغا خان ڈیولپمنٹ نیٹ ورک پاکستان میں موسمیاتی تبدیلی کے اثرات سے نمٹنے کی کوششوں میں ایک قابل بھروسہ شراکت دار ہے۔
2: چیف آف ڈیفینس فورسز نے کہا ہے کہ دہشت گردی کے خلاف جنگ ملک بھر میں پائیدار امن و استحکام کے حصول تک پورے قومی عزم کے ساتھ جاری رہے گی۔
1: سینٹ کو آج بتایا گیا کہ پاکستان اور متحدہ عرب امارات کے درمیان مضبوط دیرینہ تعلقات ہیں۔
2: سرکاری اسکیم کے تحت پاکستانی عازمین حج کو سعودی عرب پہنچانے کے لیے حج فلائٹس آپریشن آج رات مکمل ہو جائے گا۔
1: پاکستان ریلوے مسافروں کی سہولت کے لیے عید الاضحیٰ کے موقع پر 3 خصوصی ٹرینیں چلائے گا۔
2: وزیر اعلیٰ پنجاب نے گندم کی نقل و حمل اور ذخیرے کی نگرانی کے لیے اے آئی پر مبنی لائیو ڈیش بورڈ یقینی بنانے کی ہدایت کی ہے۔
1: خیبر پختونخوا کی کابینہ نے مالاکن لیویز کو پولیس فورسز میں ضم کرنے کی منظوری دے دی ہے۔
2: اقوام متحدہ کی جنرل اسمبلی نے پاکستان اور فلپائن کی جانب سے پیش کی گئی قرارداد کی متفقہ طور پر منظوری دی ہے، جس میں بین المذاہب اور بین الثقافت مکالمے کے فروغ کی ضرورت پر زور دیا گیا ہے۔
3: کراچی، لاہور، اسلام آباد، پشاور، کوئٹہ، حیدرآباد، فیصل آباد، سیالکوٹ، ملتان، بہاولپور، سرگودا، لاڑکانہ، مٹھی، بچھا، خیرپور، کوہاٹ، بنو، ایبٹ آباد اینڈ میرپور آزاد کشمیر، دا بگیسٹ ایف ایم ریڈیو نیٹ ورک آف پاکستان۔ ٹیون ان ٹو دا ون ابو ایف ایم 101.1
4: For latest news headlines after every 1 hour, tune into FM 101, the channel of Radio Pakistan. Radio Pakistan.
5: There's music, and then there's magic. One above FM 101.
6: اور اب وقت ہے کمرشل بریک کا۔
7: خاندان میں کسی فرد کی وفات بلا شبہ ایک سانحہ ہے، لیکن مرحوم کا شناختی کارڈ منسوخ کرانا بہرحال ضروری ہے تاکہ اس کے غلط استعمال کی روک تھام ہو اور وراثت کی تقسیم میں کوئی پریشانی نہ ہو۔ یاد رکھیں، نادرا یونین کونسل میں اندراج کی بنیاد پر متوفی کا شناختی کارڈ منسوخ کرتا ہے اور آپ کو ان تمام مراحل کی تکمیل میں ہر ممکن معاونت فراہم کرتا ہے۔ نادرا نے یونین کونسل میں وفات کا اندراج آسان بنانے کے لیے پاکستان بھر کے ہسپتالوں میں جدید ترین ڈیتھ نوٹیفیکیشن ٹولز فراہم کر دیے ہیں۔ ہسپتال میں اپنے خاندان کے کسی فرد کی وفات پر اپنا اور متوفی کا شناختی کارڈ لے کر ہسپتال میں موجود رجسٹریشن کاؤنٹر پر تشریف لے جائیں اور وفات کا اندراج کرنے کے بعد رسید حاصل کریں۔ اس کے ساتھ ہی آپ کو دیے گئے نمبر پر نادرا کی جانب سے SMS رسید بھی موصول ہو جائے گی۔ وفات کے 30 دن کے اندر ہسپتال کی رسید کے ہمراہ اپنی یونین کونسل میں تشریف لائیں اور وفات کا اندراج کرانے کے بعد ڈیتھ سرٹیفکیٹ حاصل کریں۔ اس کے بعد نادرا دفتر تشریف لائیں اور متوفی کا شناختی کارڈ منسوخ کرائیں۔ نادرا کی پاک آئی ڈی موبائل ایپ کے ذریعے آپ یونین کونسل سے ڈیتھ سرٹیفکیٹ اور نادرا سے بے فارم گھر بیٹھے بھی بنوا سکتے ہیں۔ نادرا، آپ کی شناخت، آپ کی پہچان۔
8: آپا، میں نے سنا ہے خاندانی منصوبہ بندی کے طریقوں سے صحت کے مسائل پیدا ہوتے ہیں۔
9: پھر وہی بات، پہلے ہی 2 بچے ہیں تمہارے، حالت دیکھو اپنی۔
8: آپا، میں تو وہی کہہ رہی ہوں نا جو لوگ باتیں کرتے ہیں۔
9: یہ سب غلط فہمیاں ہیں،
8: हर सुनी सुनाई बात सच नहीं होती। मंसूबा बंदी के तरीकों से सेहत पर किसी भी किस्म का बुरा असर नहीं पड़ता।
10: खानदानी मंसूबा बंदी सेहतमंद माँ, सेहतमंद बच्चे और खुशहाल जिंदगी की जमानत है। खानदानी मंसूबा बंदी और सेहत से मुतालिक मशवरों और सहूलियात के लिए महकमा सेहत और आबादी के करीबी मराकज पर तशरीफ लाएं।
8: सोच को आजाद करो, खानदानी मंसूबा बंदी को आम करो।
11: मतवाजन खानदान, खुशहाल पाकिस्तान। डायरेक्टरेट जनरल पॉपुलेशन वेलफेयर, महकमा सेहत और आबादी, हुकूमत पंजाब।
12: हर्बल एक्सपर्ट प्रोफेसर सुलेमान दे तिब्बी मशवरे।
13: सोनी पैंट रहो, सदा वास्ते रहो, ते रब दियां नेमतां दे मजे लुट्टो, ते हमेशा सेहतमंद रहो। ਇਸ ਵਾਅਦੇ ਨਾਲ ਤੁਹਾਡੀ ਮੇਜ਼ਬਾਨ ਸਾਇਮਾ ਤੁਹਾਡੀ ਖਿਦਮਤ ਵਿੱਚ ਸਲਾਮ ਅਰਜ਼ ਕਰਦੀ ਹੈ ਤੇ ਤੁਹਾਡੇ ਵਾਸਤੇ ਲਿਆਈਏ ਇਹੋ ਜਿਹੀਆਂ ਗੱਲਾਂ ਤੇ ਇਹੋ ਜਿਹੇ ਮਸ਼ਵਰੇ ਜਿਹੜੇ ਤੁਹਾਡੀਆਂ ਬਿਮਾਰੀਆਂ ਨੂੰ ਦੂਰ ਕਰਨਗੇ ਤੇ ਤੁਹਾਨੂੰ ਸਿਹਤਮੰਦ ਬਣਾਉਣਗੇ। ਸੋਹਣੇ ਭੈਣ ਭਰਾਓ, ਪ੍ਰੋਫੈਸਰ ਸੁਲੇਮਾਨ ਬਹੁਤ ਸਿਆਣੇ ਤਬੀਬ ਨੇ ਤੇ ਇਹ ਗੱਲ ਤੁਸੀਂ ਵੀ ਜਾਣਦੇ ਹੋ ਕਿ ਇਹਨਾਂ ਨੇ ਵਿਗੜੀਆਂ ਹੋਈਆਂ ਬਿਮਾਰੀਆਂ ਦਾ ਪੱਕਾ ਇਲਾਜ ਲੱਭਿਆ, ਜਿਹਦੀ ਵਜ੍ਹਾ ਨਾਲ ਪ੍ਰੋਫੈਸਰ ਸੁਲੇਮਾਨ ਹੋਰਾਂ ਨੂੰ ਗੋਲਡ ਮੈਡਲ ਤੇ ਦੂਜੇ ਇਨਾਮ ਵੀ ਮਿਲੇ ਨੇ। ਭੈਣ ਭਰਾਓ, ਮੈਨੂੰ ਪਤਾ ਹੈ ਕਿ ਤੁਸੀਂ ਪ੍ਰੋਫੈਸਰ ਸੁਲੇਮਾਨ ਹੋਰਾਂ ਦੀ ਗੱਲਬਾਤ ਸੁਣਨ ਲਈ ਰੇਡੀਓ ਦੇ ਕੋਲ ਹੀ ਬੈਠੇ ਹੋਏਗੇ ਤੇ ਉਹ ਉਡੀਕ ਰਹੇ ਹੋਗੇ ਕਿ ਪ੍ਰੋਫੈਸਰ ਸੁਲੇਮਾਨ ਕਦੋਂ ਗੱਲਬਾਤ ਕਰਨਗੇ। ਭੈਣ ਭਰਾਓ, ਫਿਕਰ ਨਾ ਕਰੋ, ਮੈਂ ਹੁਣੇ ਤੁਹਾਡੀ ਮੁਲਾਕਾਤ ਪ੍ਰੋਫੈਸਰ ਸੁਲੇਮਾਨ ਨਾਲ ਕਰਵਾਵਾਂਗੀ, ਪਰ ਤੁਸੀਂ ਪਹਿਲਾਂ ਕਾਗਜ਼ ਤੇ ਪੈਨਸਲ ਸੰਭਾਲੋ ਤੇ ਲਿਖੋ ਸਾਡਾ ਪਤਾ ਤੇ ਫੋਨ ਨੰਬਰ।
12: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716। ਮੋਬਾਈਲ ਨੰਬਰ ਹੈ 0300414 2608 ਯਾਨੀ 0300414 2608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
13: ਪਤਾ ਤੁਸੀਂ ਲਿਖ ਲਿਆ ਹੋਵੇਗਾ ਤੇ ਹੁਣ ਉਡੀਕਣ ਦਾ ਵੇਲਾ ਮੁੱਕ ਗਿਆ, ਕਿਉਂਕਿ ਹੁਣ ਤੁਹਾਡੇ ਨਾਲ ਗੱਲਬਾਤ ਕਰਨਗੇ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ। ਸੁਲੇਮਾਨ ਸਾਹਿਬ, ਤੁਹਾਨੂੰ ਇਸ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕਹਿੰਦੀ ਹਾਂ।
14: ਬੜੀ ਮਿਹਰਬਾਨੀ ਸਹਿਮਾ ਜੀ, ਮੈਂ ਵੀ ਆਪਣੇ ਸਾਰੇ ਸੁਣਨ ਵਾਲਿਆਂ ਨੂੰ ਸਲਾਮ ਅਰਜ਼ ਕਰਨਾ ਵਾਂ ਤੇ ਮੇਰੀ ਦੁਆ ਹੈ ਕਿ ਸੋਹਣਾ ਰੱਬ ਮਰੀਜ਼ਾਂ ਨੂੰ ਸਿਹਤ ਤੇ ਤੰਦਰੁਸਤੀ ਦੇਵੇ।
13: ਆਮੀਨ। ਸੁਲੇਮਾਨ ਸਾਹਿਬ, ਤੁਸੀਂ ਲੋਕਾਂ 'ਤੇ ਕੀ ਜਾਦੂ ਕਰ ਦਿੱਤਾ?
14: ਸਹਿਮਾ ਜੀ, ਮੈਂ ਕੀ ਜਾਦੂ ਕਰਨਾ ਹੈ, ਮੈਂ ਤਾਂ ਆਪਣੇ ਭੈਣ ਭਰਾਵਾਂ ਦਾ ਖਾਦਮ ਹਾਂ। ਹਾਂ, ਇਹ ਗੱਲ ਜ਼ਰੂਰ ਹੈ ਕਿ ਮੈਂ ਇਲਾਜ ਬਾਰੇ ਆਪਣੇ ਭੈਣ ਭਰਾਵਾਂ ਨੂੰ ਕਦੀ ਵੀ ਗਲਤ ਮਸ਼ਵਰਾ ਨਹੀਂ ਦਿੱਤਾ, ਬਸ ਇਹੋ ਹੀ ਜਾਦੂ ਹੈ।
13: ਸੁਲੇਮਾਨ ਸਾਹਿਬ, ਮਾਸ਼ਾਅੱਲਾ, ਇਹ ਵੀ ਉਹ ਸਿਫਤ 'ਤੇ ਸਭ ਤੋਂ ਵੱਡੀ ਖੂਬੀ ਹੈ ਜਿਹੜੀ ਕਿਸੇ ਨੂੰ ਮਿਲਦੀ ਹੈ। ਸੁਲੇਮਾਨ ਸਾਹਿਬ, ਹੁਣ ਕਿਉਂ ਨਾ ਆਪਣੇ ਭੈਣ ਭਰਾਵਾਂ ਦੀਆਂ ਈਮੇਲਸ ਤੇ SMS ਪੜ੍ਹ ਲਈਏ ਤਾਂ ਕਿ ਕਿਸੇ ਨੂੰ ਸ਼ਿਕਾਇਤ ਨਾ ਰਹੇ।
14: ਹਾਂ ਜੀ, ਬਿਲਕੁਲ ਪੜ੍ਹ ਲਓ
13: ਜੀ। ਬੜੀ ਮਿਹਰਬਾਨੀ ਸੁਲੇਮਾਨ ਸਾਹਿਬ। ਇਹ ਈਮੇਲ ਜਿਹੜੀ ਪਹਿਲੀ ਹੈ ਨਾ ਸਾਡੀ, ਇੱਕ ਭੈਣ ਹੋਰਾਂ ਦੀ ਹੈ। ਇਹ ਲਿਖਦੇ ਨੇ ਕਿ ਮੈਨੂੰ ਸਿਰ ਵਿੱਚ ਬਹੁਤ ਪੀੜ ਰਹਿੰਦੀ ਹੈ, ਗਲੇ ਵਿੱਚ ਰੇਸ਼ਾ ਡਿੱਗਦਾ ਹੈ ਤੇ ਰਾਤ ਨੂੰ ਸਾਹ ਨਹੀਂ ਆਉਂਦਾ।
14: ਅੱਛਾ।
13: ਜੋ ਸ਼ਾਂਦਾ ਵੀ ਪੀਨੀ ਆ ਪਰ ਰੇਸ਼ਾ ਕੇਰਾ ਠੀਕ ਹੀ ਨਹੀਂ ਹੁੰਦਾ।
14: ਜੀ ਜੀ।
13: ਵਾਲ ਡਿੱਗਦੇ ਨੇ ਤੇ ਚਿੱਟੇ ਵੀ ਹੋ ਰਹੇ ਨੇ, ਮੈਂ ਬੜੀ ਪਰੇਸ਼ਾਨ ਹਾਂ। ਇਸ ਮਸਲੇ ਦਾ ਕੋਈ ਹੱਲ ਹੋਵੇ ਤੇ ਮੈਨੂੰ ਜ਼ਰੂਰ ਦੱਸੋ। ਵੈਸੇ ਸੁਲੇਮਾਨ ਸਾਹਿਬ, ਇਹ ਵਾਲ ਡਿੱਗਣ ਦਾ ਜਿਹੜਾ ਮਸਲਾ ਹੈ
14: ਜੀ ਜੀ,
13: ਅੱਜ ਕੱਲ੍ਹ ਹਰ ਕਿਸੇ ਨਾਲ ਹੈ, ਇਹਦਾ ਕੋਈ ਪੱਕਾ ਜਿਹਾ ਇਲਾਜ ਨਹੀਂ ਹੋ ਸਕਦਾ।
14: ਸਹਿਮਾ ਜੀ, ਇਹਨਾਂ ਵਾਲਾਂ ਦਾ ਪੱਕਾ ਇਲਾਜ ਹੈ ਪਰ ਲੋਕੀ ਮਾਰਨ ਹੋ ਗਏ ਨੇ, ਵਾਲਾਂ ਨੂੰ ਸੁੱਕਾ ਰੱਖਦੇ ਨੇ, ਯਾਨੀ ਅਸਲੀ ਤੇਲ ਨਹੀਂ ਲਾਉਂਦੇ।
13: ਅੱਛਾ।
14: ਜਦਕਿ ਤੇਲ ਵਾਲਾਂ ਦੀ ਖੁਰਾਕ ਹੈ। ਦੂਜੀ ਗੱਲ ਇਹ ਵੇ ਕਿ ਬਸ ਦੂਜੀਆਂ ਬਿਮਾਰੀਆਂ ਨਾਲ ਵੀ ਵਾਲ ਖਰਾਬ ਹੋ ਜਾਂਦੇ ਨੇ।
13: ਸਹੀ।
14: ਇਹ ਇਸ ਲਈ ਉਹਨਾਂ ਬਿਮਾਰੀਆਂ ਦਾ ਇਲਾਜ ਵੀ ਜ਼ਰੂਰੀ ਹੈ ਜਿਹੜੀਆਂ ਵਾਲਾਂ ਨੂੰ ਖਰਾਬ ਕਰਦੀਆਂ ਨੇ। ਸਹਿਮਾ ਜੀ, ਵਾਲ ਡਿੱਗਣ ਦੇ 3 ਵੱਡੇ ਸਬਬ ਨੇ। ਪਹਿਲਾ ਦਾਇਮੀ ਰੇਸ਼ਾ ਘੇਰਾ, ਅਤੇ ਦੂਸਰਾ ਦਿਮਾਗੀ ਕਮਜ਼ੋਰੀ, ਅਤੇ ਤੀਸਰਾ ਕਿਸੇ ਬਿਮਾਰੀ ਮਸਲਨ ਟਾਈਫਾਇਡ ਬੁਖਾਰ ਦਾ ਹੋ ਜਾਣਾ। ਇਹਨਾਂ ਚੀਜ਼ਾਂ ਨਾਲ ਵੀ ਵਾਲ ਖਰਾਬ ਹੋ ਜਾਂਦੇ ਨੇ। ਅਤੇ ਸਾਡੇ ਭੈਣ ਹੋਰਾਂ ਦਾ ਵੀ ਕੁਛ ਇਹ ਜਿਹਾ ਮਸਲਾ ਹੈ, ਅਤੇ ਇਹਨਾਂ ਨੂੰ ਮੈਂ ਇੱਕ ਖਾਣ ਵਾਲੀ ਦਵਾਈ ਦੇਵਾਂਗਾ ਜਿਹਦੇ ਨਾਲ ਇਹਨਾਂ ਦੇ ਜਿਹੜੀਆਂ ਬਲਗਮੀ ਰਤੂਬਤਾ ਅਤੇ ਗਲੀਜ਼ ਮਾਧੇ ਨੇ ਨਾ ਜੀ, ਉਹ ਨਿਕਲ ਜਾਣਗੇ। ਅਤੇ ਦੂਸਰਾ ਤੇਲ ਅਸੀਂ ਇੱਕ ਬਣਾਇਆ ਬੜਾ ਅੱਛਾ, ਹਰੜ ਬੇੜੇ ਆਮਲੇ ਅਤੇ ਸਿੱਕਾ ਕਾਈ ਦਾ, ਇਨਸ਼ਾਅੱਲਾਹ ਤਾਲਾ ਇਹ ਤੇਲ ਇਸਤੇਮਾਲ ਕਰਨ ਅਤੇ ਅੰਦਰੂਨੀ ਤੌਰ 'ਤੇ ਖਾਣ ਵਾਲੀ ਦਵਾਈ ਇਸਤੇਮਾਲ ਕਰਨ, ਅਤੇ ਦੇਖੋ ਇਨਸ਼ਾਅੱਲਾਹ ਇਹਨਾਂ ਦੇ ਵਾਲ ਕਿੰਨੇ ਲੰਬੇ, ਚਮਕਦਾਰ ਔਰ ਘਨੇ ਹੋ ਜਾਣਗੇ, ਔਰ ਇਨਸ਼ਾਅੱਲਾਹ ਖੁਦ ਇਹ ਤਸਲੀਮ ਕਰਨਗੇ ਕਿ ਹਾਂ ਜੀ ਇਹ ਵਾਕਈ ਤੇਲ ਅੱਛਾ ਹੈ।
13: ਲਓ ਜੀ ਭੈਣ ਭਰਾ, ਮੈਂ ਤਾਂ ਅੱਜ ਤੋਂ ਇਹ ਤੇਲ ਇਸਤੇਮਾਲ ਕਰਨ ਲੱਗੀ ਜੇ, ਅਤੇ ਮੈਂ ਤਾਂ ਹੁਣ ਮਸ਼ਹੂਰੀਆਂ 'ਚ ਆਉਣਾ ਲੰਬੇ ਵਾਲਾਂ ਦੀ।
14: ਮਾਸ਼ਾਅੱਲਾਹ, ਤੁਹਾਡੇ ਅੱਗੇ ਵਾਲ ਬੜੇ ਲੰਬੇ ਨੇ ਜੀ।
13: ਜੀ ਭੈਣ ਜੀ, ਤੁਹਾਡੀ ਅਸਲ ਬਿਮਾਰੀ ਫੜੀ ਗਈ ਜੀ, ਜਿਹਦੀ ਵਜ੍ਹਾ ਨਾਲ ਤੁਹਾਡੇ ਵਾਲ ਖਰਾਬ ਹੋ ਰਹੇ ਨੇ। ਹੁਣ ਤੁਸੀਂ ਦੇਰ ਨਹੀਂ ਕਰਨੀ, ਇਲਾਜ ਕਰਵਾਉਣਾ, ਰੱਬ ਖੈਰ ਕਰੇਗਾ। ਸੁਲੇਮਾਨ ਸਾਹਿਬ, ਬਾਰੀ ਹੈ SMS ਦੀ
14: ਜਿਹੜੀ
13: ਇਰਫਾਨ ਨਜ਼ੀਰ ਹੋਰਾਂ ਲਿਖੀ ਹੈ। ਇਹ ਕਹਿੰਦੇ ਨੇ ਕਿ ਮੇਰੀ ਉਮਰ 26 ਸਾਲ ਹੈ, ਮੈਨੂੰ 1 ਸਾਲ ਪਹਿਲਾਂ ਮਲੇਰੀਆ ਹੋਇਆ ਸੀ
14: ਜੀ।
13: ਮਲੇਰੀਆ ਤਾਂ ਠੀਕ ਹੋ ਗਿਆ, ਪਰ ਮੇਰੀ ਅੰਦਰ ਦੀ ਕਮਜ਼ੋਰੀ ਠੀਕ ਨਹੀਂ ਹੋਈ, ਬਲਕਿ ਵੱਧ ਗਈ ਹੈ
14: ਜੀ।
13: ਮੈਂ ਮਲਟੀ ਵਿਟਾਮਿਨਸ ਦੀਆਂ ਗੋਲੀਆਂ ਵੀ ਖਾਧੀਆਂ, ਪਰ ਕੋਈ ਫਾਇਦਾ ਨਹੀਂ ਹੋਇਆ
14: ਜੀ।
13: ਸੁਲੇਮਾਨ ਸਾਹਿਬ, ਜੇ ਇਹ ਕਮਜ਼ੋਰੀ ਨਾ ਗਈ ਤੇ ਫੇਰ ਕੀ ਹੋਵੇਗਾ? ਮਿਹਰਬਾਨੀ ਕਰਕੇ ਮੇਰਾ ਇਲਾਜ ਕਰ ਦਿਓ।
14: ਬੇਟਾ ਜੀ, ਕਮਜ਼ੋਰੀ ਕਿਉਂ ਨਹੀਂ ਜਾਵੇਗੀ? ਤੁਸੀਂ ਇੰਨੇ ਪਰੇਸ਼ਾਨ ਕਿਉਂ ਹੋ? ਤੁਹਾਨੂੰ ਕਿਹਨੇ ਕਹਿ ਦਿੱਤਾ ਕਿ ਕਮਜ਼ੋਰੀ ਠੀਕ ਨਹੀਂ ਹੁੰਦੀ? ਬੇਟਾ ਜੀ, ਰੱਬ ਦੀ ਮਿਹਰਬਾਨੀ ਨਾਲ ਸ਼ੂਗਰ, ਬਲੱਡ ਪ੍ਰੈਸ਼ਰ ਤੇ ਵਡੇਰੀ ਉਮਰ ਦੀ ਬਿਮਾਰੀ ਠੀਕ ਹੋ ਜਾਂਦੀ ਹੈ, ਤੇ ਇਹ ਕਮਜ਼ੋਰੀ ਵੀ ਠੀਕ ਹੋ ਜਾਵੇਗੀ
13: ਇਨਸ਼ਾਅੱਲਾ।
14: ਬੇਟਾ ਜੀ, ਗੱਲ ਇਹ ਵੇ ਕਿ ਇਹੋ ਜਿਹੀ ਖਤਰਨਾਕ ਬਿਮਾਰੀ ਦਾ ਇਲਾਜ ਜਿਹੜਾ ਨਾ ਦਰਾ ਟਿੱਕ ਕੇ ਕਰਾਉਣਾ ਪੈਂਦਾ ਹੈ। ਜੇ ਤੁਸੀਂ ਇੱਕ ਹੀ ਖੁਰਾਕ ਨਾਲ ਕਹੋ ਕਿ ਕਮਜ਼ੋਰੀ ਦੂਰ ਹੋ ਜਾਵੇ, ਤੇ ਬੇਟਾ ਜੀ ਇਹ ਨਹੀਂ ਹੋ ਸਕਦਾ। ਤੁਹਾਨੂੰ ਪੂਰੀ ਤਰ੍ਹਾਂ ਇਲਾਜ ਕਰਾਉਣਾ ਪਵੇਗਾ, ਤੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਤੁਹਾਡੇ ਜਿਸਮ ਵਿੱਚ ਇਨਸ਼ਾਅੱਲਾ ਤਾਲਾ ਚੁਸਤੀ, ਫੁਰਤੀ ਤਾਂ ਤਵਾਨਾਈ ਪੈਦਾ ਹੋ ਜਾਵੇਗੀ, ਔਰ ਤੁਸੀਂ ਆਪਣੇ ਆਪ ਨੂੰ ਹਸ਼ਾਸ਼ ਪਸ਼ਾਸ਼ ਮਹਿਸੂਸ ਕਰੋਗੇ। ਲੇਕਿਨ ਜ਼ਰਾ ਟਿੱਕੇ ਇਲਾਜ ਕਰਾ ਲਓ।
13: ਬਸ ਗੱਲ ਅਸਲ 'ਚ ਕੀ, ਟਿਕਣ ਦੀ ਜ਼ਰੂਰੀ ਹੈ। ਟਿਕ ਜਾਓ ਅਤੇ ਆਪਣਾ ਇਲਾਜ ਜ਼ਰੂਰ ਕਰਵਾਓ, ਚੰਗੇ ਤਰੀਕੇ ਨਾਲ ਕਰਵਾਓ। ਸੁਲੇਮਾਨ ਸਾਹਿਬ ਇੱਥੇ ਮਾਸ਼ਾਅੱਲਾ ਮੌਜੂਦ ਨੇ, ਔਰ ਜਦੋਂ ਤੁਹਾਨੂੰ ਇੰਨੀ ਅੱਛੀ ਓਪਰਚੁਨਿਟੀ ਮਿਲਣ ਡਈ ਹੈ ਤਾਂ ਯੂ ਸ਼ੁੱਡ ਅਵੇਲ ਦੈਟ। ਜੀ ਇਰਫਾਨ ਸਾਹਿਬ, ਹੁਣ ਤੁਹਾਡੀ ਫਿਕਰ ਮੁੱਕ ਜਾਣੀ ਚਾਹੀਦੀ ਹੈ, ਕਿਉਂਕਿ ਸੁਲੇਮਾਨ ਸਾਹਿਬ ਨੇ ਤੁਹਾਨੂੰ ਸਾਰੀਆਂ ਗੱਲਾਂ ਸਮਝਾ ਦਿੱਤੀਆਂ ਨੇ ਕਿ ਕਮਜ਼ੋਰੀ ਠੀਕ ਹੋ ਸਕਦੀ ਹੈ। ਬਸ ਤੁਸੀਂ ਸੁਲੇਮਾਨ ਸਾਹਿਬ ਨੂੰ ਫੌਰਨ ਮਿਲੋ, ਤਾਂ ਕਿ ਤੁਹਾਡੀ ਹਾਲਤ ਜਿਹੜੀ ਉਹ ਠੀਕ ਹੋ ਜਾਵੇ ਔਰ ਤੁਹਾਡੇ ਬਾਰੇ ਉਹਨਾਂ ਨੂੰ ਸਾਰਾ ਪਤਾ ਚੱਲ ਜਾਵੇ, ਤੁਹਾਡਾ ਇਲਾਜ ਕੀਤਾ ਜਾਵੇ। ਸੋਹਣੇ ਭੈਣ ਭਰਾ, ਸਿਹਤ ਬਾਰੇ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ ਪੇਸ਼ ਕੀਤੇ ਜਾ ਰਹੇ ਨੇ। ਅਗਲੀ ਈਮੇਲ ਤੋਂ ਪਹਿਲਾਂ ਮੈਂ ਤੁਹਾਨੂੰ ਲਿਖਵਾਉਂਦੀ ਹਾਂ ਆਪਣਾ ਪਤਾ, ਤਾਂ ਕਿ ਤੁਸੀਂ ਸੁਲੇਮਾਨ ਸਾਹਿਬ ਨੂੰ ਆਪ ਮਿਲ ਕੇ ਬਿਮਾਰੀ ਬਾਰੇ ਮਸ਼ਵਰਾ ਕਰ ਸਕੋ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਭੈਣ ਭਰਾ, ਤੁਹਾਡੀ ਉਡੀਕ ਮੁੱਕ ਗਈ ਤੇ ਵਾਰੀ ਆ ਗਈ ਅਗਲੀ ਈਮੇਲ ਦੀ। ਸੁਲੇਮਾਨ ਸਾਹਿਬ, ਈਮੇਲ ਹਾਜੀ ਬਸ਼ੀਰ ਹੋਰਾਂ ਲਿਖੀ ਹੈ, ਜਿਹਨਾਂ ਨੂੰ ਜੋੜਾਂ ਦੀ ਤਕਲੀਫ ਹੈ। ਇਹ ਲਿਖਦੇ ਨੇ ਕਿ ਜੋੜਾਂ ਵਿੱਚ ਬਹੁਤ ਹੀ ਪੀੜ ਹੁੰਦੀ ਹੈ, ਜਿਹਦੀ ਵਜ੍ਹਾ ਨਾਲ ਨਮਾਜ਼ ਵੀ ਨਹੀਂ ਪੜ੍ਹ ਸਕਦਾ
14: ਜੀ।
13: ਬਹਿ ਕੇ ਉੱਠਣਾ ਵੀ ਜਿਹੜਾ ਨਾ ਬੜਾ ਮੁਸ਼ਕਿਲ ਹੈ, ਪੌੜੀਆਂ ਨਹੀਂ ਚੜ੍ਹ ਸਕਦਾ ਤੇ ਪੈਦਲ ਤੁਰਨਾ ਮੁਸ਼ਕਿਲ ਹੋ ਗਿਆ। ਦਰਦ ਵਾਸਤੇ ਗੋਲੀਆਂ ਖਾਂਦਾ, ਪਰ ਜਿਸ ਦਿਹਾੜੀ ਗੋਲੀ ਨਾ ਖਾਵਾਂ ਬਹੁਤ ਹੀ ਪੀੜ ਹੁੰਦੀ ਹੈ। ਮਿਹਰਬਾਨੀ ਕਰਕੇ ਮੇਰਾ ਇਲਾਜ ਕਰ ਦਿਓ।
14: ਮੇਰੇ ਮੋਹਤਰਮ ਹਾਜੀ ਸਾਹਿਬ, ਮੇਰੀ ਇਹ ਗੱਲ ਹਮੇਸ਼ ਯਾਦ ਰੱਖਣਾ ਕਿ ਵਕਤੀ ਆਰਾਮ ਲਈ ਜਿਹੜੀ ਗੋਲੀਆਂ ਤੁਸੀਂ ਲੈਂਦੇ ਹੋ, ਉਹਦੇ ਨਾਲ ਪੀੜ ਤਾਂ ਥੋੜ੍ਹੀ ਦੇਰ ਲਈ ਮੁੱਕ ਜਾਂਦੀ ਹੈ, ਪਰ ਉਹਦਾ ਪੁੱਠਾ ਅਸਰ ਵੀ ਹੋ ਜਾਂਦਾ ਹੈ। ਮੇਰਾ ਮਤਲਬ ਇਹ ਵੇ ਕਿ ਇਹੋ ਜਿਹੀਆਂ ਦਵਾਈਆਂ ਨਾਲ ਮੇਦੇ ਦਾ ਅਲਸਰ ਵੀ ਹੋ ਸਕਦਾ ਹੈ, ਇਸ ਲਈ ਤੁਸੀਂ ਇਹ ਗੋਲੀਆਂ ਜ਼ਿਆਦਾ ਇਸਤੇਮਾਲ ਨਾ ਕਰੋ। ਅਤੇ ਮੋਹਤਰਮ ਹਾਜੀ ਸਾਹਿਬ, ਜੋੜਾਂ ਦੇ ਦਰਦ ਵਿੱਚ ਵੱਡਾ ਗੋਸ਼ਤ, ਗੋਭੀ, ਮਾਸ਼ ਦੀ ਦਾਲ, ਅਰਵੀ ਅਤੇ ਬਹੁਤੀਆਂ ਠੰਡੀਆਂ ਸ਼ੈਵਾਂ ਨਹੀਂ ਇਸਤੇਮਾਲ ਕਰਨੀਆਂ ਚਾਹੀਦੀਆਂ, ਅਤੇ ਤੁਸੀਂ ਇਹਨਾਂ ਸ਼ੈਵਾਂ ਤੋਂ ਖਾਸ ਤੌਰ 'ਤੇ ਪਰਹੇਜ਼ ਕਰੋ, ਅਤੇ ਜੋੜਾਂ 'ਤੇ ਮਿੱਠੇ ਤੇਲ ਦੀ ਮਾਲਿਸ਼ ਜ਼ਰੂਰ ਕਰਿਆ ਕਰੋ। ਹਾਜੀ ਸਾਹਿਬ, ਇਲਾਜ ਬਾਰੇ ਇਹ ਅਰਜ਼ ਹੈ ਕਿ ਤੁਸੀਂ ਕਿਸੇ ਦਿਨ ਮੇਰੇ ਕੋਲ ਦਵਾਖਾਨੇ 'ਤੇ ਆ ਜਾਓ, ਮੈਂ ਤੁਹਾਡੀ ਹਾਲਤ ਆਪ ਵੇਖਣਾ ਚਾਹੁੰਦਾ ਵਾਂ, ਉਸ ਤੋਂ ਬਾਅਦ ਹੀ ਮੈਂ ਤੁਹਾਡੇ ਲਈ ਕੋਈ ਦਵਾਈ ਲਿਖਾਂਗਾ। ਹਾਜੀ ਸਾਹਿਬ, ਅੱਲਾ ਦੀ ਮਿਹਰਬਾਨੀ ਨਾਲ ਜੋੜਾਂ ਦਾ ਦਰਦ ਪੂਰੀ ਤਰ੍ਹਾਂ ਠੀਕ ਹੋ ਜਾਵੇਗਾ, ਬਸ ਜ਼ਰਾ ਟਿੱਕੇ ਇਲਾਜ ਕਰਾਉਣਾ ਪੈਂਦਾ ਹੈ। ਜੇ ਤੁਸੀਂ ਪੂਰੀ ਤਰ੍ਹਾਂ ਇਲਾਜ ਕਰਵਾ ਲਓਗੇ ਤਾਂ ਰੱਬ ਦੀ ਮਿਹਰਬਾਨੀ ਨਾਲ ਇਨਸ਼ਾਅੱਲਾ ਤੁਹਾਡੀ ਇਹ ਤਕਲੀਫ ਬਿਲਕੁਲ ਠੀਕ ਹੋ ਜਾਵੇਗੀ, ਤੁਸੀਂ ਆਪਣੇ ਕੰਮ ਕਾਰ ਵੀ ਖੁਦ ਕਰੋਗੇ।
13: ਸੁਲੇਮਾਨ ਸਾਹਿਬ, ਇਹ ਬਿਮਾਰੀ ਯੂਰਿਕ ਐਸਿਡ ਦੀ ਵਜ੍ਹਾ ਨਾਲ ਨਹੀਂ ਹੁੰਦੀ ਭਲਾ?
14: ਹਾਂਜੀ ਹਾਂਜੀ, ਬਿਲਕੁਲ ਯੂਰਿਕ ਐਸਿਡ ਨਾਲ ਵੀ ਹੋ ਸਕਦੀ ਹੈ ਜੀ, ਉਹਦੀ ਜ਼ਿਆਦਾ ਦੇ ਨਾਲ। ਅਤੇ ਇਸੇ ਪਾਸੇ ਮੈਂ ਦੱਸਿਆ ਨਾ ਕਿ ਵੱਡਾ ਗੋਸ਼ਤ, ਅਰਵੀ, ਇਹ ਜਿਹੜੀ ਦਾਲ ਮਾਸ਼ ਇਹ ਨਹੀਂ ਖਾਣੀ ਚਾਹੀਦੀ। ਇਸ ਤੋਂ ਇਲਾਵਾ ਕੁਛ ਐਸੀਆਂ ਬਿਮਾਰੀਆਂ ਵੀ ਨੇ, ਮਸਲ ਗਨੋਰੀਆ, ਸਿਫਲਿਸ, ਇਹਨਾਂ ਦੇ ਜ਼ਹਿਰੀਲੇ ਅਸਰਾਂ ਤੋਂ ਵੀ ਇਹ ਬਿਮਾਰੀ ਹੋ ਜਾਂਦੀ ਹੈ।
13: ਜੀ ਹਾਜੀ ਸਾਹਿਬ, ਹੁਣ ਤੁਸੀਂ ਸੁਲੇਮਾਨ ਸਾਹਿਬ ਦੇ ਮਸ਼ਵਰੇ 'ਤੇ ਜ਼ਰੂਰ ਅਮਲ ਕਰਨਾ, ਤਾਂ ਕਿ ਤੁਹਾਡੀ ਬਿਮਾਰੀ ਜਿਹੜੀ ਵਕਤੀ ਤੌਰ 'ਤੇ ਨਹੀਂ ਬਲਕਿ ਪੂਰੀ ਤਰ੍ਹਾਂ ਠੀਕ ਹੋ ਜਾਵੇ।
15: ਸੁਲੇਮਾਨ ਸਾਹਿਬ,
13: ਅਗਲੀ ਈਮੇਲ ਨਾਸਰ ਚੁਖਤਾਈ ਹੋਰਾਂ ਦੀ ਹੈ
14: ਜੀ।
13: ਇਹਨਾਂ ਦੀ ਉਮਰ 45 ਸਾਲ ਹੈ।
14: ਅੱਛਾ। ਇਹ
13: ਲਿਖਦੇ ਨੇ ਕਿ ਰੱਬ ਦੀ ਮਿਹਰਬਾਨੀ ਨਾਲ ਹੋਰ ਕੋਈ ਮਸਲਾ ਨਹੀਂ, ਸਿਹਤ ਬਹੁਤ ਚੰਗੀ ਹੈ, ਬਸ ਕੁਝ ਕਮਜ਼ੋਰੀ ਜਿਹੀ ਹੋ ਗਈ ਹੈ।
14: ਅੱਛਾ।
13: ਮੈਂ 1-2 ਗੋਲੀਆਂ ਖਾਧੀਆਂ ਸਨ ਜਿਹਦੇ ਨਾਲ ਬਹੁਤ ਫਾਇਦਾ ਹੋਇਆ, ਪਰ ਮੈਨੂੰ ਕਿਸੇ ਨੇ ਦੱਸਿਆ ਹੈ ਕਿ ਇਹੋ ਜਿਹੀਆਂ ਗੋਲੀਆਂ ਨਾਲ ਬਲੱਡ ਪ੍ਰੈਸ਼ਰ ਤੇ ਦਿਲ ਦੀ ਤਕਲੀਫ ਹੋ ਜਾਂਦੀ ਹੈ
14: ਜੀ।
13: ਸੁਲੇਮਾਨ ਸਾਹਿਬ, ਜੇ ਤੁਸੀਂ ਮੈਨੂੰ ਇਸ ਕਮਜ਼ੋਰੀ ਤੋਂ ਛੁਟਕਾਰਾ ਦਿਵਾ ਦਿਓ ਤੇ ਬਹੁਤ ਦੁਆਵਾਂ ਦੇਵਾਂਗਾ।
14: ਨਾਸਰ ਭਾਈ, ਇਹ ਗੱਲ ਬਿਲਕੁਲ ਠੀਕ ਹੈ ਕਿ ਇਹੋ ਜਿਹੀਆਂ ਗੋਲੀਆਂ ਕੈਪਸੂਲ ਤੇ ਦੂਜੀਆਂ ਚੀਜ਼ਾਂ ਨਾਲ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ, ਖਾਰਸ਼, ਫੋੜੇ, ਫਿੰਸੀ ਤੇ ਦਿਲ ਦੀਆਂ ਬਿਮਾਰੀਆਂ ਵੀ ਹੋ ਜਾਂਦੀਆਂ ਨੇ। ਇਸ ਲਈ ਇਹੋ ਜਿਹੀ ਦਵਾਈ ਕਦੀ ਵੀ ਨਹੀਂ ਖਾਣੀ ਚਾਹੀਦੀ। ਮੇਰੇ ਭਾਈ, ਜਦੋਂ ਇਹ ਕਮਜ਼ੋਰੀ ਕੁਦਰਤੀ ਦਵਾਈਆਂ ਨਾਲ, ਯਾਨੀ ਕਿ ਜੜੀ ਬੂਟੀਆਂ ਨਾਲ ਠੀਕ ਹੋ ਸਕਦੀ ਹੈ, ਤੇ ਦੂਜੀਆਂ ਸ਼ੈਵਾਂ ਖਾਣ ਦੀ ਕੀ ਜ਼ਰੂਰਤ ਹੈ। ਭਾਈ ਜੀ, ਇਹੋ ਜਿਹੀ ਦਵਾਈ ਵਰਤੋ ਜਿਹੜੀ ਤਾਕਤ ਵੀ ਦੇਵੇ ਤੇ ਦੂਜੀ ਖਰਾਬੀ ਵੀ ਨਾ ਹੋਵੇ। ਭਾਈ ਜੀ, ਤੁਸੀਂ ਕਿਸੇ ਵੀ ਦਿਨ ਮੇਰੇ ਕੋਲ ਦਵਾਖਾਨੇ ਤੇ ਤਸ਼ਰੀਫ ਲਿਆਓ, ਮੈਂ ਤੁਹਾਨੂੰ ਇਸ ਬਾਰੇ ਹੋਰ ਵੀ ਗੱਲਾਂ ਦੱਸਾਂਗਾ ਤੇ ਕੋਈ ਚੰਗੀ ਜਿਹੀ ਦਵਾਈ ਤੁਹਾਡੇ ਵਾਸਤੇ ਲਿਖ ਦਿਆਂਗਾ, ਜਿਹਦੇ ਨਾਲ ਵਕਤੀ ਤਾਕਤ ਨਹੀਂ ਬਲਕਿ ਹਮੇਸ਼ਾ ਲਈ ਤਾਕਤ ਤੁਹਾਡੇ ਕੋਲ ਆ ਜਾਵੇਗੀ ਕਿ ਤੁਸੀਂ ਬੜੇ ਮਜ਼ੇ ਨਾਲ ਜ਼ਿੰਦਗੀ ਗੁਜ਼ਾਰ ਸਕੋਗੇ ਤੇ ਕੋਈ ਨੁਕਸਾਨ ਵੀ ਨਹੀਂ ਹੋਵੇਗਾ
13: ਜੀ। ਨਾਸਰ ਭਾਈ, ਹੁਣ ਤੇ ਤੁਹਾਡਾ ਮਸਲਾ ਹੱਲ ਹੋ ਗਿਆ, ਹੁਣ ਤੇ ਤੁਹਾਨੂੰ ਕਿਸੇ ਦੂਜੀ ਦਵਾਈ ਦੀ ਜ਼ਰੂਰਤ ਹੀ ਨਹੀਂ ਰਹੇਗੀ। ਬਸ ਤੁਸੀਂ ਸੁਲੇਮਾਨ ਸਾਹਿਬ ਨੂੰ ਇੱਕ ਵਾਰੀ ਮਿਲ ਲਓ, ਇਨਸ਼ਾਅੱਲਾ ਤੁਹਾਡੀ ਮੁਸ਼ਕਿਲ ਮੁੱਕ ਜਾਵੇਗੀ। ਸੁਲੇਮਾਨ ਸਾਹਿਬ, ਹੁਣ ਪੇਸ਼ ਕਰਨੀ ਹੈ ਈਮੇਲ ਜਿਹੜੀ ਅਰਸਲਾਨ ਮੁਬੀਨ ਹੋਣਾ ਲਿਖੀ ਹੈ
14: ਜੀ। ਜੀ, ਜ਼ਰੂਰ।
13: ਸੁਲੇਮਾਨ ਸਾਹਿਬ, ਇਹ ਲਿਖਦੇ ਨੇ ਕਿ ਮੇਰੇ ਵਿਆਹ ਨੂੰ 3 ਵਰੇ ਹੋ ਗਏ ਨੇ।
14: ਅੱਛਾ।
13: ਪਰ ਔਲਾਦ ਵਰਗੀ ਮਿੱਠੀ ਸ਼ਹਿਦ ਨੂੰ ਤਰਸ ਰਿਹਾ ਵਾਂ।
14: ਅੱਛਾ।
13: ਸੁਲੇਮਾਨ ਸਾਹਿਬ, ਇਹਨਾਂ ਨੇ ਆਪਣੀ ਘਰਵਾਲੀ ਦੀ ਬਿਮਾਰੀ ਬਾਰੇ ਵੀ ਲਿਖਿਆ
14: ਜੀ ਜੀ,
13: ਤੇ ਸਾਰੀਆਂ ਲਾਮਤਾਂ ਬੜੀ ਤਫਸੀਲ ਨਾਲ ਲਿਖੀਆਂ ਨੇ
14: ਜੀ ਜੀ,
13: ਜਿਹੜੀਆਂ ਤੁਸੀਂ ਪੜ੍ਹ ਲਈਆਂ ਨੇ
14: ਥੋੜੀ ਦੇਰ
13: ਪਹਿਲੇ। ਮਿਹਰਬਾਨੀ ਕਰਕੇ ਇਹਨਾਂ ਨੂੰ ਮਸ਼ਵਰਾ ਦਿਓ
14: ਜੀ। ਸਹਿਮਾ ਜੀ, ਕਿਉਂ ਨਹੀਂ? ਅਰਸਲਾਨ ਭਾਈ, ਮੈਂ ਤੁਹਾਡਾ ਖਤ ਬੜੇ ਗੌਰ ਨਾਲ ਪੜ੍ਹਿਆ ਏ, ਤੇ ਜਿਹੜੀਆਂ ਲਾਮਤਾਂ ਤੁਸੀਂ ਆਪਣੀ ਘਰਵਾਲੀ ਦੇ ਮੁਤਲਕ ਲਿਖੀਆਂ ਨੇ, ਉਹ ਲਾਮਤਾਂ 'ਤੇ ਮੇਰੀ ਨਜ਼ਰ ਏ, ਅਤੇ ਮੈਂ ਹੈਰਾਨ ਹਾਂ ਕਿ ਤੁਹਾਡੀ ਘਰਵਾਲੀ ਦੀ ਇਹ ਬਿਮਾਰੀ ਅਜੇ ਤੀਕਰ ਠੀਕ ਕਿਉਂ ਨਹੀਂ ਹੋਈ। ਭਾਈ ਜੀ, ਇਹ ਬਿਮਾਰੀ ਵਿਆਹ ਤੋਂ ਬਾਅਦ ਆਪੇ ਠੀਕ ਹੋ ਜਾਂਦੀ ਏ, ਪਰ ਬਿਮਾਰੀ ਦਾ ਅਜੇ ਤੱਕ ਰਹਿਣਾ ਇਸ ਗੱਲ ਨੂੰ ਸਾਬਤ ਕਰਦਾ ਏ ਕਿ ਤੁਸੀਂ ਵੀ ਕਿਸੇ ਨਾ ਕਿਸੇ ਦੂਸਰੀ ਬਿਮਾਰੀ ਦੇ ਵਿੱਚ ਮੁਬਤਲਾ ਜੇ, ਅਤੇ ਇਹ ਫਿਕਰ ਵਾਲੀ ਗੱਲ ਏ। ਮੇਰੇ ਭਾਈ, ਇਹਨਾਂ ਗੱਲਾਂ ਨੂੰ ਜ਼ਿਹਨ ਵਿੱਚ ਰੱਖ ਕੇ ਮੈਂ ਤੁਹਾਨੂੰ ਮਸ਼ਵਰਾ ਦਿਆਂਗਾ ਕਿ ਤੁਸੀਂ ਦੇਰ ਨਾ ਕਰੋ ਅਤੇ ਜਿੰਨੀ ਛੇਤੀ ਹੋਵੇ ਤੁਸੀਂ ਦਵਾਖਾਨੇ 'ਤੇ ਆ ਜਾਓ, ਤਾਂ ਕਿ ਪਤਾ ਚੱਲ ਜਾਵੇ ਕਿ ਅਸਲ ਮਸਲਾ ਕੀ ਏ, ਜਿਹਦੀ ਵਜ੍ਹਾ ਨਾਲ ਤੁਹਾਡੀ ਘਰਵਾਲੀ ਨੂੰ ਬੇਉਲਾਦੀ ਦੀ ਤਕਲੀਫ ਹੋ ਗਈ ਏ। ਭਾਈ ਜੀ, ਤੁਸੀਂ ਫਿਕਰ ਨਾ ਕਰੋ ਅਤੇ ਰੱਬ 'ਤੇ ਭਰੋਸਾ ਰੱਖੋ, ਉਹ ਹੀ ਸਾਰਿਆਂ ਨੂੰ ਸਿਹਤ ਦਿੰਦਾ ਏ। ਰੱਬ ਨੇ ਚਾਹਿਆ ਅਤੇ ਇਨਸ਼ਾਅੱਲਾ ਤੁਹਾਡੀ ਘਰਵਾਲੀ ਬਿਲਕੁਲ ਠੀਕ ਹੋ ਜਾਵੇਗੀ, ਅਤੇ ਇਨਸ਼ਾਅੱਲਾ ਸੋਹਣਾ ਰੱਬ ਤੁਹਾਨੂੰ ਵੀ ਔਲਾਦ ਦੀਆਂ ਖੁਸ਼ੀਆਂ ਵਿਖਾਵੇਗਾ।
13: ਇਨਸ਼ਾਅੱਲਾ ਜੀ, ਇਨਸ਼ਾਅੱਲਾ ਜੀ। ਅਰਸਲਾਨ ਸਾਹਿਬ, ਤੁਹਾਨੂੰ ਪਤਾ ਲੱਗ ਗਿਆ ਕਿ ਤੁਹਾਡੇ ਨਾਲ ਅਸਲ ਮਸਲਾ ਕੀ ਹੈ। ਭਾਈ ਜੀ, ਹੁਣ ਤੁਹਾਨੂੰ ਆਪਣੇ ਅਤੇ ਆਪਣੀ ਘਰਵਾਲੀ ਦੇ ਇਲਾਜ ਬਾਰੇ ਫਿਕਰ ਕਰਨੀ ਚਾਹੀਦੀ ਹੈ। ਸਾਡੀ ਵੀ ਦੁਆ ਹੈ ਕਿ ਰੱਬ ਤੁਹਾਡੇ ਉੱਤੇ ਮਿਹਰਬਾਨੀ ਕਰੇ ਅਤੇ ਤੁਹਾਡੇ ਘਰ ਵਿੱਚ ਖੁਸ਼ੀਆਂ ਆ ਜਾਣ। ਆਮੀਨ।
15: ਸੁਲੇਮਾਨ ਸਾਹਿਬ,
13: ਪ੍ਰੋਗਰਾਮ ਦੀ ਅਗਲੀ ਈਮੇਲ ਪੜ੍ਹਨੀ ਆ ਜਿਹੜੀ ਗੁਲਾਮ ਰਸੂਲ ਪੱਟੀ ਹੋਰਾਂ ਲਿਖੀ ਹੈ
14: ਜੀ। ਜੀ, ਪੜ੍ਹੋ ਜੀ।
13: ਇਹ ਕਹਿੰਦੇ ਨੇ ਕਿ ਮੇਰਾ ਬਲੱਡ ਪ੍ਰੈਸ਼ਰ ਬਹੁਤ ਹੀ ਵੱਧ ਜਾਂਦਾ ਹੈ
14: ਜੀ,
13: ਤੇ ਕਿਸੇ ਵੇਲੇ 200 ਤੇ 140 ਵੀ ਹੋ ਜਾਂਦਾ।
14: ਅੱਛਾ।
13: ਮੈਂ ਗੋਲੀਆਂ ਵੀ ਖਾਣਾ ਤੇ ਇਥੇ ਸ਼ੈਵਾਂ ਤੋਂ ਵੀ ਪਰਹੇਜ਼ ਕਰਨਾ ਵਾ, ਪਰ ਬਲੱਡ ਪ੍ਰੈਸ਼ਰ ਫਿਰ ਵੀ ਵੱਧ ਜਾਂਦਾ ਹੈਗਾ।
14: ਅੱਛਾ।
13: ਸੁਲੇਮਾਨ ਸਾਹਿਬ, ਮੈਨੂੰ ਕਿਸੇ ਦੱਸਿਆ ਹੈ ਕਿ ਦੇਸੀ ਦਵਾਈਆਂ ਨਾਲ ਬਲੱਡ ਪ੍ਰੈਸ਼ਰ ਦੀ ਬਿਮਾਰੀ ਬਿਲਕੁਲ ਠੀਕ ਹੋ ਜਾਂਦੀ ਹੈ
14: ਜੀ।
13: ਸੁਲੇਮਾਨ ਸਾਹਿਬ, ਇਹ ਗੱਲ ਠੀਕ ਹੈ ਜਾਂ ਫਿਰ ਦਿਲ ਦੀ ਤਸੱਲੀ ਹੈ? ਬਰਾਏ ਕਰਮ ਮੈਨੂੰ ਸਹੀ ਮਸ਼ਵਰਾ ਦਿਓ ਕਿ ਮੈਂ ਕੀ ਕਰਾਂ ਜੀ। ਸਰ,
14: ਗੁਲਾਮ ਰਸੂਲ ਸਾਹਿਬ, ਮੈਂ ਕਦੀ ਵੀ ਗਲਤ ਮਸ਼ਵਰਾ ਨਹੀਂ ਦਿੰਦਾ,
13: ਬੇਸ਼ੱਕ,
14: ਕਿਉਂਕਿ ਗਲਤ ਮਸ਼ਵਰਾ ਦੇਣਾ ਖਿਆਨਤ ਹੈ, ਜਿਹਦਾ ਜਵਾਬ ਰੱਬ ਦੀ ਅਦਾਲਤ ਵਿੱਚ ਦੇਣਾ ਪਵੇਗਾ। ਮੇਰੇ ਭਾਈ, ਇਹ ਗੱਲ ਬਿਲਕੁਲ ਠੀਕ ਹੈ ਕਿ ਦੇਸੀ ਦਵਾਈਆਂ ਨਾਲ ਬਲੱਡ ਪ੍ਰੈਸ਼ਰ ਦੀ ਬਿਮਾਰੀ ਪੂਰੀ ਤਰ੍ਹਾਂ ਠੀਕ ਹੋ ਜਾਂਦੀ ਹੈ। ਇਹਦੀ ਵਜ੍ਹਾ ਇਹ ਵੇ ਕਿ ਦੇਸੀ ਦਵਾਈਆਂ ਸ਼ਰਿਆਨਾ ਨੂੰ ਖੋਲ੍ਹ ਦਿੰਦੀਆਂ ਨੇ ਅਤੇ ਜਿਸਮ ਦੇ ਚਰਬੀਲੇ ਜ਼ਰਾਤ ਨੂੰ ਕੱਢਦੀਆਂ ਨੇ ਅਤੇ ਬਿਮਾਰੀ ਪੂਰੀ ਤਰ੍ਹਾਂ ਠੀਕ ਹੋ ਜਾਂਦੀ ਹੈ। ਮੇਰੇ ਭਾਈ, ਤੁਸੀਂ ਇਹਨਾਂ ਦਵਾਈਆਂ ਨੂੰ ਆਪ ਵਰਤ ਕੇ ਵੇਖੋ ਅਤੇ ਇਨਸ਼ਾਅੱਲਾ ਤੁਹਾਨੂੰ ਬਹੁਤ ਹੀ ਫਾਇਦਾ ਹੋਵੇਗਾ ਅਤੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਇਹ ਬਿਮਾਰੀ ਬਿਲਕੁਲ ਠੀਕ ਹੋ ਜਾਵੇਗੀ। ਕਿਉਂਕਿ ਜਨਾਬ, ਸਾਡੀ ਤਿੱਬ ਵਿੱਚ ਇਹਦਾ ਕਾਮਯਾਬ ਮੁਕੰਮਲ ਤੇ ਮੁਅੱਸਰ ਇਲਾਜ ਮੌਜੂਦ ਹੈ
13: ਜੀ। ਇਨਸ਼ਾਅੱਲਾ ਤਾਲਾ ਜੀ, ਤੁਹਾਨੂੰ ਆਪਣੀ ਈਮੇਲ ਦਾ ਜਵਾਬ ਮਿਲ ਗਿਆ, ਹੁਣ ਤੁਸੀਂ ਇੱਕ ਵਾਰੀ ਇਹ ਇਲਾਜ ਕਰਾ ਕੇ ਵੇਖੋ, ਰੱਬ ਖੈਰ ਕਰੇਗਾ। ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ ਤੇ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨੀ ਹੈ ਕਿ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਬਹੁਤ ਚੰਗੇ ਮਸ਼ਵਰੇ ਦਿੱਤੇ।
14: ਸਹਿਮਾ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਆਪਣੇ ਭੈਣ ਭਰਾਵਾਂ ਦੀ ਖਿਦਮਤ ਦਾ ਮੌਕਾ ਦਿੰਦੇ ਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ
13: ਜੀ। ਬੜੀ ਮਿਹਰਬਾਨੀ। ਸੋਹਣੇ ਭੈਣ ਭਰਾਓ, ਸਾਡੀ ਦੁਆ ਹੈ ਕਿ ਰੱਬ ਤੁਹਾਨੂੰ ਬਿਮਾਰੀਆਂ ਤੋਂ ਬਚਾਵੇ, ਪਰ ਰੱਬ ਨਾ ਕਰੇ ਜੇ ਤੁਹਾਨੂੰ ਕੋਈ ਤਿੱਬੀ ਮਸਲਾ ਹੋਵੇ ਤੇ ਤੁਸੀਂ ਸੁਲੇਮਾਨ ਸਾਹਿਬ ਨੂੰ ਆਪ ਵੀ ਮਿਲ ਸਕਦੇ ਹੋ।
12: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ, ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ सत्त दो सत्त एक छे सिफर। मोबाइल नंबर है 0300-414-2608 यानी 0300-414-2608। ते साड़ा ईमेल एड्रेस है suleiman.dawakhana@gmail.com।
13: जी भैन भ्राओ, हुण प्रोग्राम दा वेला जड़ा मुक गया है। अपनी मेज़बान साइमा नूं देवो इजाजत। इंशाल्लाह अगले प्रोग्राम विच फिर मुलाकात होवेगी। उस वेले तिकर रब राखा।
5: There's music, and then there's magic. One Above, FM 101.
8: Papa, मैंने सुना है खानदानी मनसूबाबंदी के तरीकों से सेहत के मसाइल पैदा होते हैं।
9: फिर वही बात, पहले ही दो बच्चे हैं तुम्हारे, हालत देखो अपनी।
8: आपा, मैं तो वही कह रही हूँ ना जो लोग बातें करते हैं।
15: ये सब गलत फहमियाँ हैं, हर सुनी सुनाई बात सच नहीं होती। मनसूबाबंदी के तरीकों से सेहत पर किसी भी किस्म का बुरा असर नहीं पड़ता।
10: खानदानी मनसूबाबंदी सेहतमंद माँ सेहतमंद बच्चे और खुशहाल जिंदगी की जमानत है। खानदानी मनसूबा बंदी और सेहत से मुतालिक मशवरों और सहूलियात के लिए महकमा सेहत आबादी के करीबी मराकज पर तशरीफ लाएं।
15: सोच को आजाद करो, खानदानी मनसूबा बंदी को आम करो।
11: मतबासन खानदान खुशहाल पाकिस्तान। डायरेक्टरेट जनरल पॉपुलेशन वेलफेयर महकमा सेहत आबादी हुकूमत पंजाब।

0: News, read by Daman Zaman. The headlines. The President and the Prime Minister have reaffirmed Pakistan's unwavering commitment to its strategic partnership and friendship with China. The Finance Minister has expressed confidence that evergreen Pakistan-China relationship will have a huge business impact in future. The Chief of the Defence Forces says the fight against terrorism will continue with full national resolve until enduring peace and stability are achieved across the country. The Senate was informed today that Pakistan and the United Arab Emirates enjoy excellent and long-standing relations.
1: This is FM 101.
2: Karachi, Lahore, Islamabad, Peshawar, Quetta, Hyderabad, Faisalabad, Sialkot, Multan, Bahawalpur, Sargodha, Larkana, Mithi, Bichha, Khairpur, Kohat, Pannu, Abbottabad, and Mirpur Azad Kashmir. The biggest FM radio network of Pakistan. Tune in to the one above, FM 101.
3: For latest news headlines, after every 1 hour, tune into FM 101, the channel of Radio Pakistan. Radio Pakistan.
4: FM 101, naal naal sade, te naal naal tuwade. क्यों जी ये कोई शक है क्या
5: देयर्स म्यूजिक एंड देन देयर्स मैजिक वन अबव FM 101
6: अब वक्त हुआ चाहता है कमर्शियल ब्रेक का
7: निकाह खुशियों भरे एक खूबसूरत सफर का आगाज है इसका बरवक्त इंदराज एक कानूनी तकाजा है जो इस सफर को महफूज बनाता है निकाह के बाद एक अहम काम अक्सर नजरअंदाज हो जाता है जो आगे चलकर परेशानी का बाइस भी बन सकता है लिहाजा इस काम की बरवक्त तकमील यकीनी बनाएं। नादरा रिकॉर्ड में अजदवाजी हैसियत अपडेट कराएं। नादरा रिकॉर्ड में शादी का इंदराज कानून की नज़र में आपकी अजदवाजी हैसियत का एतराफ है जो मुस्तकबिल में शनाख्ती कार्ड की तजदीद पासपोर्ट के इजरा खानदानी रिकॉर्ड और दीगर सरकारी अमूर में मददगार साबित होता है यूनियन काउंसिल में निकाह का इंदराज होने के बाद करीबी नादरा दफ्तर तशरीफ लाएं या पाक आईडी मोबाइल ऐप के जरिए अपनी अजदवाजी हैसियत अपडेट कराएं नादरा आपकी शनाख्त आपकी पहचान
8: मैंने सुना है खानदानी मनसूबा बंदी के तरीकों से सेहत के मसाइल पैदा होते हैं
9: फिर वही बात पहले ही दो बच्चे हैं तुम्हारे हालत देखो अपनी
8: आपा मैं तो वही कह रही हूँ ना जो लोग बातें करते हैं
10: ये सब गलत फहमियाँ हैं हर सुनी सुनाई बात सच नहीं होती मनसूबा बंदी के तरीकों से सेहत पर किसी भी किस्म का बुरा असर नहीं पड़ता
11: खानदानी मनसूबा बंदी सेहतमंद माँ सेहतमंद बच्चे और खुशहाल जिंदगी की जमानत है खानदानी मनसूबा बंदी और सेहत से मुतालिक मशवरों और सहूलियात के लिए महकमा सेहत और आबादी के करीबी मराकज पर तशरीफ लाएं
10: सोच को आजाद करो खानदानी मनसूबा बंदी को आम करो
12: मतवाजन खानदान खुशहाल पाकिस्तान डायरेक्टरेट जनरल पॉपुलेशन वेलफेयर महकमा सेहत और आबादी हुकूमत पंजाब
13: پاکستان دا معروف طبی ادارہ سلیمان دواخانہ سلیمان دواخانے والوں طبی رہنمائی دا پروگرام پیش کیتا جا رہا ہے ہربل ایکسپرٹ پروفیسر سلیمان دے طبی مشورے سونے پین پرو میں تہاڈی میزبان سائمہ میرے والوں پرخلوص سلام تے صحت مندی دیاں بہت ساریاں دعاواں دا گلدستہ قبول فرماؤ سونے پین پرو سلیمان دواخانہ پاکستان دی او ممتاز ہربل علاج گاہ وے جڑی خیبر توں لے کے کراچی تک मायूस मरीजां लई उम्मीद दा मरकज ते शिफा दा वसीला बनी हुई है जिदे लई असी अपने सोहणे रब दा बेहद शुक्र अदा करने आ سونے پین پراو سلیمان دواخانہ دی شہرت تے نیک نامی دی بنیادی وجہ پروفیسر سلیمان صاحب دی سرپرستی تے طبی رہنمائی ہے۔ پین پراو اس پروگرام دے ذریعے تسی پروفیسر سلیمان صاحب تو طبی رہنمائی حاصل کر دیو تے حسب سابق اج وی ساڈے سٹوڈیو وچ پروفیسر سلیمان صاحب تشریف لے آ چکے نے، لیکن پہلا تسی نوٹ فرماؤ ساڈا پتہ تے فون نمبر تاکہ تسی وی کسے وی بیماری صورت وچ تسی آپ وی پروفیسر سلیمان صاحب نو مل سکدے ہو، تے نوٹ فرماؤ ساڈا پتہ تے فون نمبر۔ سلیمان دواخانہ رجسٹرڈ، پل فلائی اوور بالمقابل مینار پاکستان، مین راوی روڈ، لاہور۔ فون نمبر 042-377-27160 یعنی 042-377-27160، موبائل نمبر ہے 03004142608 یعنی 03004142608۔ تے ساڈا ای میل ایڈریس ہے suleiman.dawakhana@gmail.com۔ جی میرے پین پراؤ، پتہ تے فون نمبر تسی نوٹ فرمایا، تے ہن ریڈیو دے نیڑے نیڑے آ جاؤ، یا ریڈیو نو اپنے نیڑے کر لو، کیونکہ ہن میں تہاڈی ملاقات کرانی ہاں پاکستان طبی فاؤنڈیشن دے چیئرمین تے یونانی میڈیکل کالج دے سابق وائس پرنسپل تے پاکستان دے بہت ہی مشہور و معروف تے منے پرمنے طبیب ہربل ایکسپرٹ پروفیسر جناب سلیمان صاحب نال۔ سلیمان صاحب، میں تانوں اس پروگرام وچ خوش آمدید کہنی ہاں، تے ای میل ایس ایم ایس کلن والے بھن بھراں والوں بہت سارا سلام تے بہت ساری پرخلوص دعاواں دی جڑا نا گلدستہ ہوئی تہاڈی خدمت وچ پیش کرنی ہاں، ان قبول فرماؤ۔
14: سہما جی، بہت بہت شکریہ کہ تسی میری عزت افزائی کردے ہو تے اس پروگرام دے ذریعے مینوں موقع دیندے ہو کہ میں اپنے بھن بھراں نوں طبی مشاورت فراہم کر سکاں، تے میری یہ دعا ہے کہ سونا رب میرے وطن دے ہر فرد نوں صحت و تندرستی عطا فرمائے، آمین۔
13: آمین جی سم آمین۔ سلیمان صاحب، پروگرام دے وچ بے شمار جڑیاں میلز اور ایس ایم ایس اکٹھے ہو گئے ہوئے نے، میں چاہنی ہاں کہ کی کہندے ہو کہ فوری طور تے ای میلز پڑھنا
14: چاہیے۔ ہاں جی ہاں جی بالکل شروع کرو، کیونکہ ٹائم بڑا کٹ ہوندا۔
13: ہاں جی بالکل،
14: پین پرا پھر کسے دے رہ نہ جان۔
13: ہاں جی، لو جی، سب تو پہلی سانوں جڑی اے میل کر لیے ساجد نذیر صاحب نے کر لیے، فرماؤندے نے کہ جناب سلیمان صاحب، میری عمر 28 سال ہے، مینوں 6 مہینے تو کمر وچ اتنی کی تکلیف ہے کہ میں سیدھا بیٹھ بھی نہیں سکدا۔
14: جی
13: اصل وچ میں ایک دن چک کے زمین تو 40 کلو وزنی چاولاں دا توڑا چکیا سی۔
14: اچھا،
13: اس دن تو لے کے اج تک میری کمر دی درد نہیں گئی، میں دوائیاں تے حتی کہ انجیکشن بھی لوائے نے، لیکن آرام نہیں ہویا۔ مہربانی کر کے کوئی بہترین دوائی تیار کر دیو جے دے نال کمر درد ٹھیک ہو جاوے۔
14: بیٹا جی، میں کسے گزشتہ پروگرام وچ دسیا سی کہ جدو اسی چک کے کسے وزن نو چکنے آ تے ساڈی ریڑھ دی ہڈی تے ساڈے جسم تو 8 گنا زیادہ وزن پیندا ہے۔
13: بالکل،
14: مسگر اسی دسنے آ کہ 70 کلو وزن ہے تے چکن دی صورت وچ ریڑھ دی ہڈی تے 560 کلو وزن دا دباؤ آ جائے گا، جن دے نال موہریاں، ڈسک تے اعصاب متاثر ہون گے۔
13: بالکل
14: بیٹا جی، آئندہ ایہو جی مشقت تو گریز کرنا تے جدوں تک تسی ٹھیک نہیں ہو جاندے وزن نہیں اٹھانا، چاول، دال، ماش، گوبھی تے عربی تو پرہیز کرنا ہے، ہارڈ بیڈ دے یا زمین تے سونا ہے، کمر تے بیلٹ بنو، بیلٹ بنن دے نال ریڑھ دی ہڈی سدھی رہندی ہے، تے میں تہاڈے لئی دوائی پارسل کرائی ہے، باقاعدگی نال استعمال کرو، سونے رب دی کرم نوازی نال تہاڈی تکلیف انشاءاللہ بالکل دور ہو جائے گی۔
13: انشاءاللہ تعالی جی، کیوں نہیں جی۔ بھائی صاحب، تسی پروفیسر سلیمان صاحب دا مشورہ سنیا، ہن تسی اس مشورے تے عمل کرنا ہے تے آئندہ رستم بنن دی کوشش وزن نہیں چکنا، نہیں تے پھر چک پے جائے گی۔ سلیمان صاحب
14: جی جی، اے
13: چک چکن تو نکلی ہے نا؟
14: سہما جی، تسی کہہ رہے ہو تے ٹھیک ہی ہوئے گا۔
13: سلیمان صاحب، میری علمی ذخیرے تے اعتماد کرن دا بہت شکریہ۔ تے ہن میں پیش کرنی ہاں ایس ایم ایس جڑی کہ عاطف خان صاحب نے تحریر کیتا ہے۔ فرماندے نے کہ میرا ایک بیٹا ہے جس دی عمر 2 سال ہے تے میری عمر تقریباً 40 سال ہے۔ سلیمان صاحب، دراصل میری شادی کچھ لیٹ ہوئی سی، مطلب ہے کہ میں اپنے آپ وچ اعصابی کمزوری محسوس کرنا ماں، میں ایک دو دوائیاں بھی استعمال کیتیاں لیکن کمزوری نہیں گئی۔ مہربانی کر کے دوائی پارسل کر دیو، مہربانی۔
14: آتف بھائی، 40 سال تک انسان اپنی عروج دی عمر تے ہوندا ہے تے 40 سال تو بعد ان دے اعصاب تے نظام بدنی چزوف شروع ہو جاندا ہے۔ میرے بھائی، اے گل کوئی اچمبا نہیں، ਬਲਕਿ ਹਰ ਸ਼ਖਸ ਇਸ ਸਟੇਜ 'ਤੇ ਆਪਣੇ ਅੰਦਰ ਕਮਜ਼ੋਰੀ ਦੀ ਤਬਦੀਲੀ ਮਹਿਸੂਸ ਕਰਦਾ ਏ। ਲੇਕਿਨ ਇਹ ਗੱਲ ਇਤਮਿਨਾਨ ਬਖਸ਼ ਏ ਕਿ ਇਸ ਕਮਜ਼ੋਰੀ ਅਤੇ ਇਸ ਖਾਮੀ ਨੂੰ ਮੌਜ਼ੂ ਹਰਬਲ ਇਲਾਜ ਦੇ ਜ਼ਰੀਏ ਮੁਕੰਮਲ ਤੌਰ 'ਤੇ ਦੂਰ ਕੀਤਾ ਜਾ ਸਕਦਾ ਏ। ਅਤੇ ਅਲਹਮਦੁਲਿਲਾ ਮੇਰੇ ਜ਼ੇਰੇ ਇਲਾਜ ਸੈਂਕੜੋ ਮਰੀਜ਼ ਸ਼ਫਾਯਾਬ ਹੋਏ ਨੇ। ਮੇਰੇ ਭਾਈ, ਮੈਂ ਦਵਾਈ ਪਾਰਸਲ ਕਰਾਈ ਏ, ਤੁਸੀਂ ਬਾਕਾਇਦਗੀ ਨਾਲ ਇਸਤੇਮਾਲ ਕਰੋ, ਇਨਸ਼ਾਅੱਲਾ ਤੁਹਾਡੀ ਕਮਜ਼ੋਰੀ ਬਿਲਕੁਲ ਦੂਰ ਹੋ ਜਾਵੇਗੀ ਅਤੇ ਤੁਸੀਂ ਆਪਣੇ ਜਿਸਮ ਵਿੱਚ ਇੱਕ ਖਾਸ ਕੁਵਤ, ਚੁਸਤੀ ਅਤੇ ਤਰੋਤਾਜ਼ਗੀ ਮਹਿਸੂਸ ਕਰੋਗੇ।
13: ਜੀ ਭਾਈ ਸਾਹਿਬ, ਤੁਸੀਂ ਆਪਣੀ ਚਿੱਠੀ ਦਾ ਜਲਾਨਾ ਜਵਾਬ ਸੁਣ ਲਿਆ, ਹੁਣ ਸੁਲੇਮਾਨ ਸਾਹਿਬ ਦੇ ਮਸ਼ਵਰੇ 'ਤੇ ਅਮਲ ਕਰਨਾ। ਸੁਲੇਮਾਨ ਸਾਹਿਬ
14: ਜੀ, ਜੀ
13: ਇੱਕ ਸ਼ੋਰਟ ਬ੍ਰੇਕ ਦਾ ਕਿਹਾ ਜਾ ਰਿਹਾ, ਤੁਸੀਂ ਥੋੜ੍ਹਾ ਰੈਸਟ ਕਰੋ, ਮੈਂ ਹਾਜ਼ਰ ਹੁੰਦੀ ਹਾਂ।
14: ਠੀਕ।
13: ਸੋਹਣੇ ਭੈਣ ਭਰਾਓ, ਬਿਮਾਰੀਆਂ ਤੋਂ ਨਾ ਘਬਰਾਓ ਬਲਕਿ ਬਿਮਾਰੀਆਂ ਦਾ ਫੌਰੀ ਇਲਾਜ ਕਰਵਾਓ ਅਤੇ ਕਾਮਯਾਬ ਇਲਾਜ ਵਾਸਤੇ ਪਾਕਿਸਤਾਨ ਦੇ ਮਸ਼ਹੂਰੋ ਮਾਰੂਫ ਅਤੇ ਮੰਨੇ ਪਰਮੰਨੇ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਆ ਕੇ ਮਿਲੋ, ਜਿਹਦੇ ਲਈ ਸਾਡਾ ਫੋਨ ਨੰਬਰ ਅਤੇ ਐਡਰੈਸ ਇਹ ਨੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2710, ਯਾਨੀ 042-377-2710. ਮੋਬਾਈਲ ਨੰਬਰ ਏ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com। ਜੀ ਭੈਣ ਭਰਾਓ, ਅਤੇ ਹੁਣ ਪੇਸ਼ ਨੇ ਤੁਹਾਡੀ ਬਾਕੀ ਈਮੇਲਸ ਅਤੇ SMS ਹਰਬਲ ਐਕਸਪਰਟ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਦੇ ਤਿੱਬੀ ਮਸ਼ਵਰਿਆਂ ਦੇ ਵਿੱਚ। ਸੁਲੇਮਾਨ ਸਾਹਿਬ
14: ਜੀ, ਜੀ
13: ਕੁਝ ਮਰੀਜ਼ ਐਸੇ ਵੀ ਹੁੰਦੇ ਨੇ ਜਿਹੜੇ ਹਰ ਵੇਲੇ ਇਹੀ ਸੋਚਦੇ ਰਹਿੰਦੇ ਨੇ ਕਿ ਉਹਨਾਂ ਨੂੰ ਕਿਹੜੀ ਬਿਮਾਰੀ ਨਹੀਂ ਹੋਈ। ਸੁਲੇਮਾਨ ਸਾਹਿਬ, ਇਹੋ ਜਿਹਾ ਇੱਕ ਮਸਲਾ ਪੇਸ਼ ਕਰਨੀ ਆ ਜਿਹੜਾ ਈਮੇਲ ਦੇ ਜ਼ਰੀਏ ਮੌਸੂਲ ਹੋਇਆ।
14: ਜੀ ਜੀ।
13: ਲਿਖਣ ਵਾਲੇ ਨੇ ਅਯਾਜ਼ ਮਹਿਮੂਦ ਸਾਹਿਬ। ਅਯਾਜ਼ ਸਾਹਿਬ ਕਹਿੰਦੇ ਨੇ ਕਿ ਮੋਹਤਰਮ ਸੁਲੇਮਾਨ ਸਾਹਿਬ, ਮੈਂ ਕਿਸੇ ਇੱਕ ਨਹੀਂ ਬਲਕਿ ਤਿੱਬੀ ਮਸਾਇਲ ਦੇ ਘੋਰਕ ਧੰਦੇ ਵਿੱਚ ਫਸ ਗਿਆ ਵਾਂ।
14: ਅੱਛਾ।
13: ਸਿਰ ਤੋਂ ਲੈ ਕੇ ਪੈਰਾਂ ਤੀਕ ਮੈਂ ਬਿਮਾਰ ਹੀ ਬਿਮਾਰ ਹਾਂ। ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਕਿ ਮੈਨੂੰ ਬਿਮਾਰੀ ਕੀ ਹੈ। ਸੁਲੇਮਾਨ ਸਾਹਿਬ, ਮੈਂ ਸਾਰੀ ਤਫਸੀਲ ਲਿਖੀ ਹੈ, ਬਰਾਏ ਕਰਮ ਆਪਣੀ ਰਾਏ ਨਾਲ ਆਗਾਹ ਫਰਮਾਓ। ਸ਼ੁਕਰੀਆ ਜੀ।
14: ਅਯਾਜ਼ ਸਾਹਿਬ, ਮੈਂ ਤੁਹਾਡੀ ਤਹਿਰੀਰ ਕਰਦਾ ਕਿ ਇਸ ਹਿਸਟਰੀ ਵੀ ਪੜ੍ਹੀ ਹੈ। ਮੈਂ ਤਾਂ ਖੁਦ ਇਸ ਤਲਾਸ਼ ਵਿੱਚ ਹਾਂ ਕਿ ਉਹ ਕਿਹੜੀ ਬਿਮਾਰੀ ਹੈ ਜਿਹੜੀ ਤੁਹਾਡੇ ਤਿਕਰ ਨਹੀਂ ਪਹੁੰਚੀ। ਮੇਰੇ ਭਾਈ, ਅਗਰ ਤੁਸੀਂ ਮਾਇੰਡ ਨਾ ਕਰੋ ਤਾਂ ਮੈਂ ਇਹ ਗੱਲ ਕਹਾਂਗਾ ਕਿ ਤੁਹਾਨੂੰ ਜਿਸਮਾਨੀ ਤੋਂ ਜ਼ਿਆਦਾ ਨਫਸਿਆਤੀ ਮਸਾਇਲ ਦਰਪੇਸ਼ ਨੇ, ਲਿਹਾਜ਼ਾ ਬਿਹਤਰ ਇਹ ਹੀ ਹੈ ਕਿ ਤੁਸੀਂ ਕਿਸੇ ਦਿਨ ਮੈਨੂੰ ਆਪ ਮਿਲੋ ਤਾਂ ਕਿ ਮੈਂ ਮੁਕੰਮਲ ਤਸ਼ਖੀਸ ਦੇ ਬਾਅਦ ਤੁਹਾਡਾ ਇਲਾਜ ਤਜਵੀਜ਼ ਕਰ ਸਕਾਂ। ਤੁਸੀਂ ਰੱਬ 'ਤੇ ਭਰੋਸਾ ਰੱਖੋ, ਇਨਸ਼ਾਅੱਲਾ ਤੁਸੀਂ ਬਿਲਕੁਲ ਸਿਹਤਯਾਬ ਹੋ ਜਾਓਗੇ
13: ਇਨਸ਼ਾਅੱਲਾ ਤਾਲਾ। ਜੀ ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ ਨਾ, ਹੁਣ ਤੁਸੀਂ ਇਸ ਮਸ਼ਵਰੇ 'ਤੇ ਫੌਰੀ ਅਮਲ ਕਰੋ ਤਾਂ ਕਿ ਤੁਸੀਂ ਬਿਮਾਰੀਆਂ ਦੇ ਗੋਰਖ ਧੰਦੇ ਵਿੱਚੋਂ ਨਿਕਲ ਸਕੋ। ਸੁਲੇਮਾਨ ਸਾਹਿਬ, ਅਸੀਂ ਬਚਪਨ ਵਿੱਚ ਇੱਕ ਕਹਾਣੀ ਪੜ੍ਹੀ ਸੀ
14: ਜੀ,
13: ਚਲਤਾ ਫਿਰਤਾ ਹਸਪਤਾਲ। ਇਹ ਉਹਨਾਂ ਦਾ ਇੱਕ ਕਰੈਕਟਰ ਸੀ ਜਿਹਨੂੰ ਹਰ ਬਿਮਾਰੀ ਲਾਇਕ ਸੀ।
14: ਸਹਿਮਾ ਜੀ, ਮੇਰੇ ਕੋਲ ਇਹੋ ਜਿਹੇ ਕਈ ਕੇਸਿਸ ਆ ਚੁੱਕੇ ਨੇ, ਇਹੋ ਜਿਹੇ ਕੇਸਿਸ ਅਮੂਮਨ ਨਫਸਿਆਤੀ ਮਸਾਇਲ ਦੇ ਹੁੰਦੇ ਨੇ, ਯਾਨੀ ਜਿਸਮਾਨੀ ਬਿਮਾਰੀ ਘੱਟ ਅਤੇ ਨਫਸਿਆਤੀ ਮਸਲਾ ਜ਼ਿਆਦਾ ਹੁੰਦਾ ਹੈ।
13: ਅਤੇ ਫਿਰ ਸੁਲੇਮਾਨ ਸਾਹਿਬ, ਇਹੋ ਜਿਹੇ ਮਰੀਜ਼ ਠੀਕ ਕਿੰਝ ਹੁੰਦੇ ਨੇ?
14: ਜਸਹਿਮਾ ਜੀ, ਦਵਾਈ ਦੇ ਨਾਲ ਨਾਲ ਮਰੀਜ਼ ਨੂੰ ਬੜੇ ਤਰੀਕੇ ਦੇ ਨਾਲ ਉਹਦੀ ਨਫਸੀਅਤ ਦੇ ਮੁਤਾਬਿਕ ਟੀਚ ਕੀਤਾ ਜਾਂਦਾ ਹੈ ਅਤੇ ਮਰੀਜ਼ ਸਿਹਤਯਾਬ ਹੋ ਜਾਂਦਾ ਹੈ।
13: ਅੱਛਾ, ਯਾਨੀ ਡਬਲ ਮਿਹਨਤ। ਸੁਲੇਮਾਨ ਸਾਹਿਬ, ਅਗਲਾ SMS ਸਾਨੂੰ ਮੌਸੂਲ ਹੋਇਆ ਅਤੇ ਘੱਲਣ ਵਾਲੇ ਨੇ ਤਾਰਿਕ ਨਾਜ਼ ਸਾਹਿਬ।
14: ਜੀ ਜੀ।
13: ਤਾਰਿਕ ਸਾਹਿਬ ਕਹਿੰਦੇ ਨੇ ਕਿ ਮੇਰੀ ਉਮਰ 46 ਸਾਲ ਹੈ, ਮੈਨੂੰ 1 ਸਾਲ ਤੋਂ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਦਾ ਮਸਲਾ ਹੈ। ਸ਼ੂਗਰ ਤਾਂ ਕੰਟਰੋਲ ਰਹਿੰਦੀ ਹੈ ਲੇਕਿਨ ਬਲੱਡ ਪ੍ਰੈਸ਼ਰ ਕੰਟਰੋਲ ਨਹੀਂ ਹੁੰਦਾ ਅਤੇ ਮੈਨੂੰ ਪੱਠਿਆਂ ਦੀ ਕਮਜ਼ੋਰੀ ਬਹੁਤ ਜ਼ਿਆਦਾ ਹੋ ਗਈ ਹੈ, ਜਿਸਮ ਦਰਦ ਕਰਦਾ ਹੈ ਅਤੇ ਸਾਰੇ ਜਿਸਮ ਦੇ ਪੱਠੇ ਆਕੜ ਜਾਂਦੇ ਨੇ, ਬਰਾਏ ਮਿਹਰਬਾਨੀ ਦਵਾਈ ਪਾਰਸਲ ਕਰ ਦਿਓ।
14: ਤਾਰਕ ਭਾਈ, ਸ਼ੂਗਰ ਦੇ ਮਨਫੀ ਅਸਰਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਇਹ ਸ਼ੂਗਰ ਦਾ ਹੀ ਨਤੀਜਾ ਹੈ। ਮੇਰਾ ਖਿਆਲ ਹੈ ਕਿ ਤੁਹਾਡੀ ਸ਼ੂਗਰ ਕੰਟਰੋਲ ਨਹੀਂ ਰਹਿੰਦੀ, ਲਿਹਾਜ਼ਾ ਤੁਸੀਂ ਬਾਕਾਇਦਗੀ ਨਾਲ ਸ਼ੂਗਰ ਚੈੱਕ ਕਰਨੀ ਹੈ ਅਤੇ ਰੋਜ਼ਾਨਾ ਵਾਕ ਜ਼ਰੂਰ ਕਰਨਾ ਤਾਂ ਕਿ ਦੌਰਾਨੇ ਖੂਨ ਮੁਨਜ਼ਮ ਰਹੇ, ਪੱਠਿਆਂ ਨੂੰ ਕੁਵਤ ਮਿਲੇ ਅਤੇ ਤੁਹਾਡਾ ਬਲੱਡ ਪ੍ਰੈਸ਼ਰ ਵੀ ਨਾਰਮਲ ਹੋ ਜਾਏ।
13: ਬਿਲਕੁਲ।
14: ਮੇਰੇ ਮੋਹਤਰਮ ਭਾਈ, ਮੈਂ ਜ਼ੰਜਬੀਲ ਅਤੇ ਐਲੋਵੇਰਾ ਦੇ ਨਾਲ ਇੱਕ ਖਾਸ ਦਵਾਈ ਤਰਤੀਬ ਦਿੱਤੀ ਹੈ ਜਿਹੜੀ ਉਜ਼ਲਾਤੀ ਕਮਜ਼ੋਰੀ ਵਾਸਤੇ ਇੰਤਹਾਈ ਮੁਫੀਦ ਹੈ ਅਤੇ ਇਹਦੇ ਨਾਲ ਅਲਹਮਦੁਲਿਲਾ ਸੈਂਕੜੋ ਮਰੀਜ਼ਾਂ ਨੂੰ ਸ਼ਫਾਯਾਬੀ ਹੋਈ ਹੈ।
13: ਬਿਲਕੁਲ।
14: ਤੁਸੀਂ ਬੜੀ ਪਾਬੰਦੀ ਨਾਲ ਦਵਾਈ ਲੈਣਾ, ਇਨਸ਼ਾਅੱਲਾ ਤੁਹਾਨੂੰ ਬੇਹੱਦ ਫਾਇਦਾ ਹੋਵੇਗਾ।
13: ਇਨਸ਼ਾਅੱਲਾ ਤਾਲਾ ਜੀ ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣ ਲਿਆ, ਹੁਣ ਤੁਸੀਂ ਇਸ ਮਸ਼ਵਰੇ 'ਤੇ ਅਮਲ ਜ਼ਰੂਰ ਕਰਨਾ। ਸੁਲੇਮਾਨ ਸਾਹਿਬ
14: ਜੀ, ਜੀ
13: ਮੈਂ ਇੱਕ ਮੁਸ਼ਾਹਿਦਾ ਕੀਤਾ ਕਿ ਮੈਂ ਜਦੋਂ ਵੀ ਸ਼ੂਗਰ ਦੇ ਹਵਾਲੇ ਨਾਲ ਐਸ ਐਮ ਐਸ ਜਾਂ ਮੇਲ ਪੜ੍ਹਦੀ ਹਾਂ, ਉਹਦੇ 'ਚ ਖਾਲੀ ਸ਼ੂਗਰ ਹੀ ਨਹੀਂ ਬਲਕਿ ਇੱਕ ਦੋ ਮਸਲੇ ਹੋਰ ਵੀ ਹੁੰਦੇ ਨੇ, ਅਤੇ ਬਾਜ਼ ਵਾਰੀ 'ਤੇ 4-in-1 ਯਾਨੀ ਇੱਕ ਬੰਦਾ 4 ਤਿੱਬੀ ਮਸਲੇ।
14: ਸਹਿਮਾ ਜੀ, ਇਹ ਸ਼ੂਗਰ ਦੇ ਨਾਲ ਹੋਣ ਵਾਲੀ ਪੇਚੀਦਗੀਆਂ ਨੇ, ਅਤੇ ਅੱਲਾ ਸਭ ਨੂੰ ਇਹੋ ਜਿਹੇ ਤਿੱਬੀ ਮਸਾਇਲ ਤੋਂ ਆਪਣੀ ਅਮਾਨ 'ਚ ਰੱਖੇ। ਆਮੀਨ
13: ਆਮੀਨ ਆਮੀਨ ਜੀ, ਅਤੇ ਮੇਰੇ ਵੱਲੋਂ ਵੀ ਆਮੀਨ ਹੈ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਤਿੱਬੀ ਮਸਲਾ ਹੈ ਨਾ, ਉਹ ਮੈਂ ਪੇਸ਼ ਕਰਨੀ ਹਾਂ, ਜਿਹੜਾ ਬਜ਼ਰੀਆ ਈਮੇਲ ਸਾਡੇ ਤਿੱਕਰ ਪਹੁੰਚਿਆ
14: ਜੀ।
13: ਇਲਿਆਸ ਬੁਖਾਰੀ ਸਾਹਿਬ ਫਰਮਾਉਂਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੇ ਵਾਲਿਦ ਸਾਹਿਬ ਨੂੰ 1 ਸਾਲ ਤੋਂ ਅਲਸਰ ਦੀ ਪ੍ਰੋਬਲਮ ਹੈ।
14: ਹਾਂਜੀ,
13: ਅਸੀਂ ਉਹਨਾਂ ਦਾ ਕਾਫੀ ਇਲਾਜ ਕਰਵਾਇਆ, ਲੇਕਿਨ ਵਕਤੀ ਆਰਾਮ ਦੇ ਬਾਅਦ ਫੇਰ ਤਕਲੀਫ ਵੱਧ ਜਾਂਦੀ ਹੈ
14: ਜੀ।
13: ਹੁਣ ਮੈਂ ਸੋਚਿਆ ਕਿ ਇੱਕ ਵਾਰ ਦੇਸੀ ਇਲਾਜ ਨੂੰ ਵੀ ਅਜ਼ਮਾਵਾਂ। ਸੁਲੇਮਾਨ ਸਾਹਿਬ, ਬਰਾਏ ਮਿਹਰਬਾਨੀ ਦਵਾਈ ਪਾਰਸਲ ਕਰ ਦਿਓ।
14: ਇਲਿਆਸ ਭਾਈ, ਮੈਂ ਸਭ ਤੋਂ ਪਹਿਲਾਂ ਤਾਂ ਇਹ ਦੱਸਣਾ ਚਾਹਾਂਗਾ ਕਿ ਅਲਸਰ ਦੀ ਬਿਮਾਰੀ 'ਚ ਪਰਹੇਜ਼ ਬਹੁਤ ਹੀ ਜ਼ਰੂਰੀ ਅਹਿਮੀਅਤ ਰੱਖਦਾ ਹੈ, ਲਿਹਾਜ਼ਾ ਦਵਾਈ ਦੇ ਨਾਲ ਨਾਲ ਪਰਹੇਜ਼ ਦੀ ਪਾਬੰਦੀ ਵੀ ਕਰਨੀ ਹੈ। ਮਿਰਚ ਮਸਾਲੇ ਬਾਜ਼ਾਰੀ ਖਾਣੇ, ਵੱਡਾ ਗੋਸ਼ਤ ਅਤੇ ਦੂਜੀ ਬਾਜ਼ਾਰੀ ਅਤੇ ਸਕੀਲ ਗਜ਼ਾ ਨਹੀਂ ਖਾਣੀ। ਦੁੱਧ, ਦਹੀਂ ਅਤੇ ਸ਼ਹਿਦ ਦਾ ਇਸਤੇਮਾਲ ਜ਼ਿਆਦਾ ਕਰਨਾ ਹੈ। ਖਾਲੀ ਪੇਟ ਨਹੀਂ ਰਹਿਣਾ, ਬਲਕਿ ਹਰ 2 ਘੰਟੇ ਬਾਅਦ ਹਲਕੀ ਫੁਲਕੀ ਕੋਈ ਚੀਜ਼ ਜ਼ਰੂਰ ਖਾਣੀ ਹੈ, ਕਿਉਂਕਿ ਖਾਲੀ ਪੇਟ ਹੋਣ ਦੇ ਨਾਲ ਤਜ਼ਾਬੀਅਤ ਵੱਧਦੀ ਹੈ
13: ਅਤੇ
14: ਦਰਦ 'ਚ ਇਜ਼ਾਫਾ ਹੁੰਦਾ ਹੈ। ਦਿਨ 'ਚ ਕਮ ਅਜ਼ ਕਮ 3 ਗਲਾਸ ਦੁੱਧ ਜ਼ਰੂਰ ਪੀਣਾ ਹੈ ਅਤੇ 1 ਚਮਚਾ ਰੋਜ਼ਾਨਾ ਖਾਲਸ ਸ਼ਹਿਦ ਦੁੱਧ 'ਚ ਮਿਲਾ ਕੇ ਪੀਣਾ ਹੈ। ਮੇਰੇ ਭਾਈ, ਮੈਂ ਤੁਹਾਡੇ ਵਾਲਦੇ ਮੋਹਤਰਮ ਲਈ ਜਿਹੜੀ ਦਵਾਈ ਤਰਤੀਬ ਦਿੱਤੀ ਹੈ ਉਹ ਮੇਰਾ ਅਜ਼ਮੂਦਾ ਅਤੇ ਮਾਮੂਲੇ ਮਤਬ ਨੁਸਖਾ ਹੈ। ਇਹਦੇ ਨਾਲ ਮੇਦੇ ਦੀ ਤਜ਼ਾਬੀਅਤ ਦੂਰ ਹੋਵੇਗੀ, ਵਰਮੇ ਮੇਦਾ ਤਹਿਲੀਲ ਹੋ ਜਾਏਗਾ, ਅਤੇ ਅੱਲਾ ਨਾ ਕਰੇ ਜੇ ਮੇਦੇ 'ਚ ਕੋਈ ਜ਼ਖਮ ਹੈ ਅਤੇ ਉਹ ਵੀ ਇਨਸ਼ਾਅੱਲਾ ਭਰ ਜਾਏਗਾ। ਤੁਸੀਂ ਬਾਕਾਇਦਗੀ ਨਾਲ ਦਵਾਈ ਇਸਤੇਮਾਲ ਕਰਨੀ ਹੈ, ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਮੁਕੰਮਲ ਆਰਾਮ ਆ ਜਾਏਗਾ
13: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੋਹਤਰਮ, ਤੁਸੀਂ ਆਪਣੀ ਮੇਲ ਦਾ ਜਵਾਬ ਸੁਣਿਆ, ਸਾਡੀ ਵੀ ਦੁਆ ਹੈ ਕਿ ਸੋਹਣਾ ਰੱਬ ਤੁਹਾਡੇ ਵਾਲਿਦ ਮੋਹਤਰਮ ਨੂੰ ਸਿਹਤ ਅਤਾ ਫਰਮਾਏ। ਆਮੀਨ। ਸੁਲੇਮਾਨ ਸਾਹਿਬ, ਹਮੇਸ਼ਾ ਹੀ ਤਰ੍ਹਾਂ ਈਮੇਲ, ਐਸ ਐਮ ਐਸ ਅਤੇ ਮੇਰੀਆਂ ਮਾਲੂਮਾਤੀ ਗੱਲਾਂ ਸਭ ਬਾਕੀ ਨੇ ਹਲੇ, ਲੇਕਿਨ ਪ੍ਰੋਗਰਾਮ ਦਾ ਵੇਲਾ ਮੁੱਕਿਆ। ਸੁਲੇਮਾਨ ਸਾਹਿਬ, ਮੈਂ ਤੁਹਾਡੀ ਬੇਹੱਦ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੀ ਮਸਰੂਫੀਅਤ ਦੇ ਬਾਵਜੂਦ ਸਾਡੇ ਪ੍ਰੋਗਰਾਮ ਨੂੰ ਰੌਣਕ ਬਖਸ਼ੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।
14: ਸਹਿਮਾ ਜੀ, ਤੁਹਾਡਾ ਵੀ, ਪ੍ਰੋਗਰਾਮ ਦੀ ਸਾਰੀ ਟੀਮ ਦਾ, ਸਾਰੇ ਸੁਣਨ ਵਾਲਿਆਂ ਦਾ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
13: ਜੀ। ਬੜੀ ਮਿਹਰਬਾਨੀ। ਸੋਨੇ ਭੈਣ ਭਰਾਓ, ਆਪਣਾ ਬਹੁਤ ਖਿਆਲ ਰੱਖੋ, ਅਤੇ ਰੱਬ ਨਾ ਕਰੇ ਜੇ ਤੁਸੀਂ ਕਿਸੇ ਤਿੱਬੀ ਮਸਲੇ 'ਚ ਗ੍ਰਿਫਤਾਰ ਹੋ ਤਾਂ ਫੌਰਨ ਹੀ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲੋ, ਅਤੇ ਮਿਲਣ ਵਾਸਤੇ ਸਾਡਾ ਪਤਾ ਅਤੇ ਫੋਨ ਨੰਬਰ ਇਹ ਨੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160 ਯਾਨੀ 042-377-27160। ਮੋਬਾਈਲ ਨੰਬਰ ਹੈ 03004142608 ਯਾਨੀ 03004142608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਮੇਰੇ ਭੈਣ ਭਰਾ, ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫੇਰ ਮਿਲਾਂਗੇ। ਉਸ ਵੇਲੇ ਤੀਕਰ ਰੱਬ ਰਾਖਾ।
8: ਆਪਾ, ਮੈਨੇ ਸੁਣਾ ਹੈ ਖਾਨਦਾਨੀ ਮਨਸੂਬਾ ਬੰਦੀ ਕੇ ਤਰੀਕੋ ਸੇ ਸਿਹਤ ਕੇ ਮਸਾਇਲ ਪੈਦਾ ਹੋਤੇ ਹੈ।
9: ਫਿਰ ਵਹੀ ਬਾਤ, ਪਹਿਲੇ ਹੀ 2 ਬੱਚੇ ਹੈ ਤੁਹਾਰੇ, ਹਾਲਤ ਦੇਖੋ ਆਪਣੀ।
8: ਆਪਾ, ਮੈਂ ਤਾਂ ਉਹੀ ਕਹਿ ਰਹੀ ਹੂੰ ਨਾ ਜੋ ਲੋਕ ਬਾਤੇ ਕਰਤੇ ਹੈ।
10: ਇਹ ਸਭ ਗਲਤ ਫਹਿਮੀਆਂ ਹੈ, ਹਰ ਸੁਣੀ ਸੁਣਾਈ ਬਾਤ ਸੱਚ ਨਹੀਂ ਹੋਤੀ। ਮਨਸੂਬਾ ਬੰਦੀ ਕੇ ਤਰੀਕੋ ਸੇ ਸਿਹਤ ਪਰ ਕਿਸੀ ਵੀ ਕਿਸਮ ਕਾ ਬੁਰਾ ਅਸਰ ਨਹੀਂ ਪੜਤਾ।
11: ਖਾਨਦਾਨੀ ਮਨਸੂਬਾ ਬੰਦੀ ਸਿਹਤਮੰਦ ਮਾਂ, ਸਿਹਤਮੰਦ ਬੱਚੇ ਔਰ ਖੁਸ਼ਹਾਲ ਜ਼ਿੰਦਗੀ ਕੀ ਜ਼ਮਾਨਤ ਹੈ। ਖਾਨਦਾਨੀ ਮਨਸੂਬਾ ਬੰਦੀ ਔਰ ਸਿਹਤ ਸੇ ਮੁਤਾਲਿਕ ਮਸ਼ਵਰੋਂ ਔਰ ਸਹੂਲੀਅਤ ਕੇ ਲੀਏ ਮਹਿਕਮਾ ਸਿਹਤ ਵ ਆਬਾਦੀ ਕੇ ਕਰੀਬੀ ਮਰਾਕਜ਼ ਪਰ ਤਸ਼ਰੀਫ ਲਾਏ।
15: ਸੋਚ ਕੋ ਆਜ਼ਾਦ ਕਰੋ, ਖਾਨਦਾਨੀ ਮਨਸੂਬਾ ਬੰਦੀ ਕੋ ਆਮ ਕਰੋ।
12: ਮਤਬਾਸਨ ਖਾਨਦਾਨ, ਖੁਸ਼ਹਾਲ ਪਾਕਿਸਤਾਨ, ਡਾਇਰੈਕਟਰੇਟ ਜਨਰਲ ਪਾਪੂਲੇਸ਼ਨ ਵੈਲਫੇਅਰ, ਮਹਿਕਮਾ ਸਿਹਤ ਵ ਆਬਾਦੀ, ਹਕੂਮਤ ਪੰਜਾਬ।

ਮੈਂ ਫਰਜ਼ ਫਰੀਜੇ ਹਜ ਜ਼ਕਾਤਾ ਹਾਏ ਹਾਏ ਹਾਏ ਸੋਮ ਸਲਾਤ ਅਜ਼ਾਨ ਵੀ ਤੂੰ ਯਾ ਅਲੀ ਆਪਕੋ ਮਾਨਾ ਚਾਹੇ ਔਰ ਜਹੰਨਮ ਮੇ ਜ਼ਮਾਨਾ ਜਾਏ ਇਸ ਘਰਾਨੇ ਕਾ ਯੇ ਆਇਨ ਰਹਾ ਦੀਨ ਬਚ ਜਾਏ ਜਾਨ ਜਾਤੀ ਹੈ ਤੋ ਚਾਹੇ ਯਾ ਅਲੀ ਆਪਕੋ ਮਾਨਾ ਚਾਹੇ।